Why did you get out of the car?

ਸਭ ਦੇ ਰਾਹ

ਨਾਮ ਤੇ ਮੁਕਤ ਕੇ ਨਾਮ ਤੇ ਮੁਕਤ ਕੇ ਨਾਮ ਤੇ ਮੁਕਤ ਕੇ ਨਾਮ ਤੇ ਮੁਕਤ ਕੇ ਨਾਮ ਤੇ ਮੁਕਤ ਕੇ ਨਾਮ ਤੇ ਮੁਕਤ ਕੇ ਨਾਮ ਤੇ ਮੁਕਤ ਕੇ ਨਾਮ ਤੇ ਮੁਕਤ ਕੇ ਨਾਮ ਤੇ ਮੁਕਤ ਕੇ ਨਾਮ ਤੇ ਮੁਕਤ ਕੇ ਨਾਮ ਤੇ ਮੁਕਤ ਕੇ ਨਾਮ ਤੇ ਮੁਕਤ ਕੇ ਨਾਮ ਤੇ ਮ

ਸਿੰਘ ਦੀ ਮਹਾਰਾਜ।

ਨੌਕਰੀ ਵਿੱਚ ਤਰੱਕੀ ਲਈ ਬੇਨਤੀ ਕਰਦੇ। ਪਾਤਸ਼ਾਹ ਕਿਰਪਾ ਕਰਨੀ, ਕਾਰ ਦਰਾਸ ਕਰਨੀ। ਸਰਦਾਰ ਸੁਰਜੀਤ ਸਿੰਘ ਜੀ 500 ਰੁਪਏ ਆਦਰ ਕਰਦੇ। ਸਰਦਾਰ ਮਨਵਿੰਦਰ ਸਿੰਘ ਜੀ ਲੰਗਰਾਂ ਲਈ 500 ਰੁਪਏ ਆਦਰ ਕਰਦੇ। ਸਰਬਜੀਤ ਕੌਰ ਜੀ ਵਿਦੇਸ਼ ਵਿੱਚ ਪੱਕੇ ਹੋਣ ਲਈ ਬੇਨਤੀ ਕਰਦੇ। ਅੰਗ ਸੰਸਾਈ ਹੋ ਨਾ ਕਾਰਜ ਰਾਸ ਕਰਨੇ, ਚੜ੍ਹਦੀ ਕਲਾ ਬਖਸ਼ਣੀ।

ਸਰਦਾਰ ਅਮਰਿੰਦਰ ਸਿੰਘ ਗੁਰਚਰਨ ਸਿੰਘ ਬਿਰਦੀ ਆਪ ਜੀ ਦੇ ਹਜ਼ੂਰੀ ਵਿੱਚ ਲੰਗਰਾਲੇ 200 ਰੁਪਏ ਆਦਰ ਕਰਦੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਸਾਲਾਨਾ ਬਰਸੀ ਦੇ ਨਿਮਿਤ ਸਵਰਗਵਾਸੀ ਹਰਭਜਨ ਕੌਰ ਨਿਹਾਲ ਸਿੰਘ ਜੀ ਸਿੱਧੂ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚਪੇਟਾ ਵਾ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ, ਸਿਰੇ ਭਾਵ ਲਾ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰੀ

ਤਿਸਾ ਅੱਗਾ ਨਾਨਕਾ ਖਲਾ ਕੀ ਚਾਰ ਅਰਦਾਸ। ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ, ਸ੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਾ ਰਿਆਤ। ਬਿਰਧ ਕੀ ਪਾਇਦ ਰਹੇ ਪੰਥ ਕੀ ਜੀਤ। ਸ੍ਰੀ

ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰਛਾ ਦਾਨ। ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ।

ਧੰਮ ਜੀ ਨਨਕਾਣੇ ਦੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਨ ਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚ

0: ਪੰਥ ਖਾਲਸੇ ਦੀ ਦਿਨਾ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।
1: ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸੱਜ ਜਾਓ, ਪ੍ਰੇਮ ਨਾਲ ਗੁਰੂ ਸਾਹਿਬ ਜੀ ਦੀ ਲੜੀ ਵਾਰ ਕਥਾ ਸਰਵਣ ਕਰੋ ਜੀ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ

चक्र चिहन अर बरन जात अर पात नहन जिह।

अचल मूरत अनभव प्रकाश अमितोज कहज।

ਸਦ ਬਖਸਿੰਦ ਸਦਾ ਮਿਹਰਬਾਨਾ ਸਭਨਾ ਦੀ ਅਧਾਰੀ।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਗੁਰਬਾਣੀ ਕਹ ਸੇਵਨੀ ਜਨ ਮਨ ਸੇਵਕ ਜਨ ਮਨ ਰੱਖ ਗੁਰੂ ਲਾਲਨ ਸਾਰੀ ਰਤਨ ਰਤਨ ਪਦਾਰਥ ਸਾਗਰ ਬਾਣੀ ਗੁਰਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਹਰ ਤੇਰੀ ਸੁਣ ਸੁਣ ਹੋਵੇ ਪਰ ਸੁਣ ਸੁਣ ਜਲਨ ਬੁਝੀ ਸੀ ਜਲਨ ਅੰਮ੍ਰਿਤ ਨਾਮ ਨਿਧਾਨ ਨਾਮ ਲਾਈ ਜਿਸ ਸਿਮਰਤ ਸੁਖ ਪਰ ਸੇਵਾ ਪਰ ਸਗਲ ਮਨੋਰਥ ਪੁੰਨਿਆ ਤੂੰ ਹੈ ਪਾਵਰ ਜਿਮ ਨਾਨਕ ਸਰਣਾਈ ਸੁਰਨਾਰ ਮੁਨ ਜਨ ਅੰਮ੍ਰਿਤ ਗੁਰ ਅੰਮ੍ਰਿਤ ਗੁਰ ਦੇ ਪਾਇਆ ਅੰਮ੍ਰਿਤ ਗੁਰ ਸੱਚਾ ਮਨ ਵਸਾਇਆ ਜੰਤ ਸਭ ਤੋਂ ਲਭ ਲੋਭ ਕਾਲੋ ਚੁਲਕਾਲਾ ਸਤਿਨਾਮ ਭਲਾ ਪਾਇਆ ਕਹ ਨਾਨਕ ਜਿਸਨੋ ਆਹਣਾ ਜਾਗਤ ਜੋਤ ਜਪਨ ਪੂਰਨ ਪ੍ਰੇਮ ਪੂਰਨ ਪ੍ਰੇਮ ਪ੍ਰਾਪਤਿ ਗੁਰ ਮੜੀ ਮੜ ਪੂਰਨ ਮਨ ਨਮ ਤੀਰਥ ਦਾਨ ਦਇਆ ਤਪ ਸੰਜਮਨ ਈਸ਼ਕ ਬਿਨਾ ਨ ਹਰਿ ਈਸ਼ਕ ਬਿਨਾ ਨ ਹਰਿ ਮਨ ਜੋਤ ਜਗਮ ਖਟਮ ਤਬ ਖਾਲ ਸਤਮਾਹਿ ਨ ਖਾਲਸ ਜਨਾਹਿ ਕੁਮਾਰ ਅਧਿਆਨ ਤੋਲਾ ਜਿਉ ਭੁਲਾ ਬਹੁ ਜਿਉ ਨਾਨਕ ਦਾਸ ਬੋਲਣਾ

उपदेश

ਪਾਵਨ ਸੱਜੇ ਹੋਏ ਅੰਮ੍ਰਿਤਮਈ ਗੁਰਬਾਣੀ ਦੀ ਮਾਈ ਭਾਈ ਮਨ ਬਖਸ਼ਿਸ਼ ਕੀਤਾ।

ਅਨੁਪਤ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਜਗ ਦੇ ਅੰਦਰ ਪਾਵਨ ਆਦੇਸ਼ ਦੇ ਲਾਸ਼ੇ ਅਗਰ ਰਹੇ ਨੇ ਪਾਵਨ ਉਪਦੇਸ਼ ਦੀ ਬਖਸ਼ਾ ਸੰਗਤ ਜੀ ਜਿਸ ਵੇਲੇ ਸਤਨਾਮ ਸ੍ਰੀ ਗੁਰੂ ਜੀ ਦੀ ਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪੰਜਾਂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਅਰਜਨ ਦੇ ਸਤਨਾਮ ਸੱਚੇ ਪਾਤਸ਼ਾਹ ਗੁਰਬਾਣੀ ਦੀ ਦਾਸ ਬਖਸ਼ਣ ਕਰਕੇ ਭਗਤੀ ਦੀ ਦਾਸ ਲੋਕ ਪਰਲੋਕ ਦੇ ਮਾਲਕ ਬਣਾ ਦਿੱਤਾ ਲੋਕ ਬੜਾ ਬੜਾ ਮਾਲਕ ਦੇ ਮਾਲਕ ਬਣਾ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਸਿੰਘ ਛੋਟੀ ਵਡਿਆਈ ਸੇਵਾ ਕੀਤੀ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਸਾਰੇ ਜਗਤ ਦੇ ਹਰਿਆ ਚੰਦ ਖਾਰਾ ਹੁੰਦੇ ਨੇ ਸਾਰ ਗੁਰਦੇਵ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੇ ਜਗਤ ਦੇ ਅੰਦਰ ਫਰਮਾਉਂਦੇ ਨੇ ਘਰ ਦੀ ਜਾ ਦੇ ਅੰਦਰ ਫਰਮਾਉਂਦੇ ਜੇ ਸਵੇਲੇ ਇਸ ਪਾਵਨ ਗੁਰ ਸ਼ਬਦ ਦੇ ਸਿਰੇ ਨੇ ਕੀਤਾ ਜਾਵੇ ਨਾ ਸ਼ਬਦ ਦਾ ਤੀਜੇ ਸਵਾਲ ਘਰ ਦੇ ਅੰਦਰ ਇਸ ਨੂੰ ਪੜਨਾ ਹੈ ਸਾਰ ਦਾ ਦੇ ਅੰਦਰ ਦੋ ਪਵੜੀਆਂ ਵਾਲਾ ਸ਼ਬਦ ਸਤਿਗੁਰੂ ਜੀ ਦੋ ਪਵੜੀਆਂ ਵਾਲਾ ਸ਼ਬਦ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪੈਦਾ ਕੀਤੇ
ਜਿਵੇਂ ਮਹੌਲ ਹੋ ਤੇ ਸਤਿਗੁਰੂ ਜੀ ਨੇ ਵਡੇਰੇ ਵਡਿਆਈਆਂ ਤੇ ਕਰਕੇ ਵਡਿਆਇਆ ਵਡੇਰੇ ਵਡਿਆਈਆਂ ਸਾਧਾ ਕੇ ਨਮਸਕਾਰਾਂ ਕਰਦੀਆਂ ਨੇ ਸਦਾ ਗੁਰੂ ਸੁਸਤਰ ਜਾਣ ਕੇ ਨੇ ਜਿੰਦਾਂ ਨੇ ਗੁਰੂ ਸੁਸਤ ਇਹ ਵੱਡੇ ਤੇ ਸਤਿਗੁਰਾਂ ਦੇ ਕਰੀ ਹੋਏ ਹੋ ਨਾ ਵੱਡੇ ਤੇ ਸਤਿਗੁਰਾਂ ਦੇ ਹੋਏ ਹੋ ਨਾਦਾ ਕੀਤਾ ਤੇ ਸਤਿਗੁਰਾਂ ਨੇ ਵਡਿਆਇਆ ਸਤਿਗੁਰੂ ਪਿਤਾ ਸਤਿਗੁਰੂ ਜੀ ਦੇ ਨਾਲ ਝਗੜਾ ਕਰਨਾ ਵੱਡਾ ਭਾਰੀ ਪਾਪ ਹੈ ਝਗੜਾ ਕਰਨਾ।

ਸਤਿ ਸ੍ਰੀ ਅਕਾਲ।
ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੇ ਸਤਰ ਤੈਨੂੰ ਉਪਦੇਸ਼ ਕਰਨ ਕਰਦੇ ਨੇ ਬੰਦੀ ਦਾ ਦੇਸ਼ ਦੇ ਬਸ ਉਪਦੇਸ਼ ਨੂੰ ਦਾ ਕਮਾਲ ਲੈਣਾ ਕਰੇ ਨੂੰ ਲੈਣਾ ਕਰ ਸ਼ੁਭ ਸਿੱਖਿਆ ਸਰਵਣ ਕਰਨ ਪੁੱਤਰ ਰਾਵਣ ਦੇ ਵੱਡੇ ਵੱਡੇ
ਸਤਿਗੁਰੂ ਨੇ ਮਨ ਦੇ ਪ੍ਰਥਾ ਵਿਚਾਰਨ ਕਰਕੇ ਉਪਦੇਸ਼ ਦੇ ਰਹੇ ਚਾਰਨ ਕਰਕੇ ਦੂਜੇ ਅਰਥ ਦੇ ਵਿੱਚ ਮਿਲਦਾ ਹੈ ਜਪ ਮਧੂਰੇ ਅਰਥ ਮਨ ਦਾ ਸਹਿਚਾਦਾ ਹੀ ਦੂਜਾ ਅਰਥ ਹੈ ਭਾਈ ਦੇ ਭਾਈ ਹੈ ਪੜਾਈ ਮਹਾਰਾਜ ਜੀ ਜੀਵਨ ਰੂਪ ਦੇ ਸਵਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮਨ ਕਰਕੇ ਵੀ ਉਪਮਾ ਕਰੋ, ਬਾਣੀ ਕਰਕੇ ਵੀ ਉਪਮਾ ਕਰੋ, ਸਰੀਰ ਕਰਕੇ ਵੀ ਰੂਪ ਦੀ ਰੀਤ ਉਪਮਾ ਹੀ ਕਰਨੀ ਕਰੋ, ਜੀ ਉਪਮਾ ਹੀ ਕਰਨੀ ਕਰੋ। ਵਾਹਿਗੁਰੂ ਜੀ ਦੇ ਗੁਣਾਂ ਨੂੰ ਸਾਜੀ ਸਦਾ ਗਾਉਣਾ ਕਰੋ, ਦੇ ਗੁਣਾਂ ਨੂੰ ਜੇ ਵਾਹਿਗੁਰੂ ਜੀ ਦੇ ਗੁਣ ਸੁਖਦੇਵ ਮਾਈ ਜੀ ਦੀ ਗੁਣ ਸੁਖਦੇਵ ਜਿਸ ਲਈ ਪਾਰਵਤੀ ਨੇ ਕਿਹਾ ਮੈਨੂੰ ਅੰਮ੍ਰਿਤ ਸਿੰਘ ਪਾਰਵਤੀ ਨੇ ਕਿਹਾ ਮੈਨੂੰ ਨਾਰਦ ਵਾਲੇ ਸੰਤਾਨ ਦੇ ਸ਼ਿਵ ਜੀ ਕਥਾ ਸਭਾ ਦੇ ਲੱਗੇ ਪਾਰਵਤੀ ਦੇ ਪਾਰਵਤੀ ਸੌਂਗ ਹੀ ਲੱਗੇ ਪਾਰਵਤੀ ਸੁਖਾ ਪਿਆ ਇੰਦਾ ਪਿਆ ਸੀ ਤੋਤੇ ਦਾ ਦਾ ਪਿਆ ਕਥਾ ਸੁਣਿਆ ਕਰਕੇ ਹਿਰਦਾ ਲੱਗ ਗਿਆ ਸੁਰ ਦੇ ਵਿੱਚੋਂ ਬੱਚਾ ਨਿਕਲਿਆ ਸੱਸ ਦੇ ਵਿੱਚੋਂ ਬੱਚਾ ਨਿਕਲਿਆ ਹੋ ਗਿਆ ਸ਼ਿਵ ਜੀ ਦਾ ਸੁਣ ਲੱਗ ਗਿਆ ਮਾਤਰ ਵਾਸਤੇ ਦਾ ਬੜਿਆ ਜਨਮ ਲਿਆ ਵਿਸ਼ਨੂੰ
ਬ੍ਰਹਮਾ ਜੋਗਨੇ ਸੁਆਮੀ ਜਿਸ ਸੁਆਮੀ ਜੀ ਦੇ ਸਦਾ ਸਦਾ ਸੁਆਮੀ ਦੇ ਗੁਣ ਗਾਉਂਦੇ ਨੇ ਸਦਾ ਸਦਾ ਗੁਣ ਗਾਉਂਦੇ ਨੇ ਗੁਣ ਗਾਉਂਦੇ ਸਵਾਹੀ ਜੀ ਦੇ ਗੁਣ ਨਾ ਸ਼ਿਵ ਜੋਗਨੇ ਜੀ ਦੇ ਗੁਣ ਨਾ ਕ੍ਰਿਸ਼ਨ ਜੀ ਦੇ ਜਾਏ ਜਾਂਦੇ ਨੇ ਨਾ ਬ੍ਰਹਮਾ ਜੀ ਦੇ ਗੁਣ ਜਾਂਦੇ ਨੇ ਨਾ ਸੁਆਮੀ ਜੀ ਦੇ ਗੁਣ ਜਾਂਦੇ ਜਾਂਦੇ ਨੇ ਨਾ ਨਾਰਾਇਣ ਜੀ ਦੇ ਗੁਣ ਜਾਂਦੇ ਨੇ ਨਾ ਐਸੇ ਬਿਆਨ ਗੁਣ ਦੇ ਨੇ ਡਾਰੇ ਐਸੇ ਵਾਹਿਗੁਰੂ ਦੇ ਗੁਣ ਦੇ ਗੁਣ ਗਾਉਂਦੇ ਰਹੋ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗ

ਜੀਵਾ ਦੇ ਮਨਾਂ ਨੂੰ ਸ਼ੁੱਧ ਦੇ ਨਾਲ ਸ਼ੁੱਧਤਾ ਦੇ ਨਾਲ

0: ਦੈਵੀ ਸੰਪਦਾ ਦੇ ਨਾਲ ਹਲਿਆ ਭਲਿਆ ਦੈਵੀ ਸੰਪਦਾ ਦੇ ਨਾਲ ਫਿਰ ਕਹਿਣ ਲੱਗੇ ਜੀ ਨਰਹਰੇ ਤੇ ਨਰਸਿੰਘ ਭਗਵਾਨ ਨੂੰ ਕਿਹਾ ਜਾਂਦਾ ਹੈ ਤੇ ਨਰਸਿੰਘ ਭਗਵਾਨ ਨੂੰ ਜਪਣਾ ਜਾਂਦਾ ਹੈ ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ ਹਜ਼ੂਰ ਬਚਨ ਕਰਨਾ ਨਰਸਿੰਘ ਨੂੰ ਨਹੀਂ ਜਪਣਾ ਨਰਸਿੰਘ ਨੂੰ ਨਹੀਂ ਜਪਣਾ ਜੋ ਨਰ ਹਰ ਨਿਸ਼ਚਿਤ ਜੀ ਹਰ ਜਲ ਦੇ ਅੰਦਰ ਵੀ ਨਿਵਾਸ ਵਿਚਦੇ ਨੇ ਹਰ ਕਹਿਣ ਲੱਗੇ ਜੀ ਜਲ ਦੇ ਅੰਦਰ ਨਿਵਾਸ ਤੇ ਵਿਸ਼ਨੂੰ ਜੀ ਕਰਦੇ ਨੇ ਕਿ ਵਿਸ਼ਨੂੰ ਜੀ ਨੂੰ ਜਪਣਾ ਜਾਂਦੇ ਨੇ ਹਜ਼ੂਰ ਵਿਸ਼ਨੂੰ ਨੂੰ ਜਪਣਾ ਨਹੀਂ ਭਾਈ ਸਵਾਮੀ ਹਰ ਨੇ ਭਾਈ ਸਵਾਮੀ ਮਾਲਕ ਨੇ ਜਿਸ ਪਰਮੇਸ਼ਰ ਨੇ ਮਾਲਕ ਨੇ ਸਮੁੱਚੀ ਕਾਇਨਾਤ ਨੂੰ ਪੈਦਾ ਕਰਨ ਵਾਲੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਜਿਹੜੇ ਹਰੀ ਪਰਮੇਸ਼ਰ ਜੀ ਨੇ ਸਾਰੇ ਦੇਵ ਸਾਰੇ ਦੇਵ ਮਹਾਰਾਜ ਜੀ ਦੇ ਦੇਵ ਤੇ ਮਹਾਦੇਵ ਮਹਾਰਾਜ ਜੀ ਦੇ ਕੀਤੇ ਸਿਮਰ ਜਪਣਾ ਦੇਵ ਨੂੰ ਹਜ਼ੂਰ ਫਰਮਾਉਂਦੇ ਨੇ ਮਨਾਈ ਹਜ਼ੂਰ ਦੇ ਦੇਵਾਂ ਦੇ ਭਾਈ ਮਹਾਦੇਵ ਦੇ ਦੇਵ ਰੂਪ ਨੇ ਮਹਾਦੇਵ ਦੇਵਾਂ ਦੇ ਦੇਵ ਉਪਮਾ ਮਹਾਨ ਦੇਵ ਤੇ ਮਹਾਨ ਉਪਮਾ ਵਾਲੇ ਨੇ ਤੇ ਸਾਡਾ ਪਰਮੇਸ਼ਰ ਜੀ ਨੂੰ ਜਪਣਾ ਹੈ ਪਰਮੇਸ਼ਰ ਜੀ ਨੂੰ ਜਪਣਾ ਹੈ ਅਕਾਲ ਮਹਾਰਾਜ ਅੰਦਰੋਂ ਖਾਸ ਲਈ ਪ੍ਰਕਾਰ ਚੋਟ ਦੇ ਕੇ ਵਜਾਉਣ ਵਾਲੇ ਵਾਜ
1: ਕਰੋ
0: ਪਰਮੇਸ਼ਰ ਜੀ ਨੇ ਤੇ ਪਰਮੇਸ਼ਰ ਜੀ ਦੇ ਨਾਮ ਨੂੰ ਜਪਣਾ ਮਹਾਰਾਜ ਜੀ ਸਨਾਤਨ ਮਤ ਦੇ ਅੰਦਰ ਅਗਜੀ ਨੂੰ ਪਰਮੇਸ਼ਰ ਮੰਨਿਆ, ਸਿੰਧ ਨੂੰ ਪਰਮੇਸ਼ਰ ਮੰਨਿਆ, ਦੇਵੀ ਨੂੰ ਪਰਮੇਸ਼ਰ ਮੰਨਿਆ, ਸ਼ਿਵ ਨੂੰ ਪਰਮੇਸ਼ਰ ਮੰਨਿਆ, ਗਣੇਸ਼ ਨੂੰ ਪਰਮੇਸ਼ਰ ਮੰਨਿਆ ਤੇ ਪੰਜ ਪਰਮੇਸ਼ਰ ਕਹੇ ਜਾਂਦੇ ਨੇ। ਹਰੀ ਪਰਮੇਸ਼ਰ ਜੀ ਦਾ ਸੰਤ ਨਹੀਂ ਕਿਸੇ ਦੇਵਤੇ ਦਾ
1: ਗੁਰਮੁਖ ਪਿਆਰੇ ਗੁਰੂ ਕੇ ਪਿਆਰ ਵਾਲੇ ਹੁੰਦੇ ਨੇ। ਪੰਜ ਪਿਆਰੇ ਸਿੰਘਾਂ ਦੇ ਸਿੰਘ ਸਹਿਬਾਨਾ ਜੀ ਦੇ ਜਲ ਦੇ ਨਾਲ ਚਰਨ ਧਵਾਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਐਸੇ ਪਿਆਰਿਆਂ ਦੇ ਦੀਦਾਰ ਹੋ ਜਾਣ, ਐਸੇ ਸੰਤ ਜਨਾਂ ਦੇ ਦਰਸ਼ਨ ਹੋ ਜਾਣ, ਤੇ ਮਲ ਮਲ ਕਰਕੇ ਖੱਬੇ ਤੇ ਸੱਜੇ ਹੱਥਾਂ ਦੇ ਨਾਲ ਤਿੰਨਾਂ ਦੇ ਦੋਵਾਂ ਚਰਨਾਂ ਨੂੰ ਧੋਣਾ ਕਰੋ।
2: ਹਰ ਜਨ ਕਾ ਹਰ ਮਿਲਿਆ,
1: ਕਿਉਂਕਿ ਜੋ ਪਰਮੇਸ਼ਰ ਹੈ ਨਾ ਹਰੀ ਪਰਮੇਸ਼ਰ ਜੀ ਆਪਣੇ ਜਨਾਂ ਆਪਣੇ ਪਿਆਰਿਆਂ ਨੂੰ ਮਿਲਿਆ ਹੈ।
2: ਹਰ ਸਰਧਾ ਤੇ ਮਿਲਿਆ,
1: ਮਹਾਰਾਜ ਕਿੰਨਾ ਪਿਆਰਿਆਂ ਨੂੰ ਪਰਮੇਸ਼ਰ ਜੀ ਮਿਲੇ ਨੇ। ਹਜ਼ੂਰ ਫਰਮਾਉਂਦੇ ਨੇ ਹਰ ਸਰਧਾ ਤੇ, ਜਿਨ੍ਹਾਂ ਦੇ ਹਿਰਦੇ ਰੂਪੀ ਸਰੋਵਰ ਸ਼ਰਧਾ ਰੂਪੀ ਜਲ ਦੇ ਨਾਲ ਭਰੇ ਹੋਏ ਨੇ, ਉਹਨਾਂ ਸ਼ਰਧਾ ਵਾਲਿਆਂ ਨੂੰ ਹਰੀ ਜੀ ਮਿਲੇ ਹਨ।
2: ਗੁਰਮੁਖ ਹਰ ਮਿਲਿਆ,
1: ਮਹਾਰਾਜ ਸ਼ਰਧਾ ਵਾਲੇ ਕੌਣ ਨੇ? ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਸਤਿਗੁਰੂ ਜੀ ਦੀ ਸਿੱਖਿਆ ਮੰਨਦੇ ਨੇ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲ ਗਏ ਤੇ ਪੂਰਿਆਂ ਸਤਿਗੁਰਾਂ ਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਗੁਰਮੁਖਤਾਈ ਦੀ ਮੰਨਣ ਵਾਲੇ ਗੁਰਮੁਖ ਨੇ, ਉਹਨਾਂ ਨੂੰ ਪਰਮੇਸ਼ਰ ਜੀ ਮਿਲੇ ਹਨ ਜੀਓ।
2: ਮੇਰਾ ਮਨ ਤਨ ਆਨੰਦ ਪਾਏ,
1: ਐਸੇ ਪਰਮੇਸ਼ਰ ਜੀ ਨੂੰ ਪ੍ਰਾਪਤ ਕਰਕੇ ਸਾਡਾ ਮਨ, ਸਾਡਾ ਤਨ, ਮਨ ਦੇ ਅੰਦਰ ਤਨ ਦੇ ਅੰਦਰ ਚਤੁਸ਼ਟੇ ਮਨ ਚਿਤ ਬੁੱਧ ਅਹੰਕਾਰ ਆਨੰਦ ਦੇ ਸਹਿਤ ਹੋਏ ਹਨ।
2: ਦੇਖਿਆ ਹਰ ਰਾਮ,
1: ਐਸੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਅਸਾਂ ਨੇ ਹਿਰਦੇ ਦੇ ਅੰਦਰ ਹੀ ਦੇਖ ਲਿਆ ਹੈ ਤੇ ਸਰਬਤ ਜੀਵਾਂ ਦੇ ਅੰਦਰ ਪਰਤਕ ਜੋਤ ਹੋ ਕਰਕੇ ਚੇਤਨ ਸੱਤਾ ਹੋ ਕੇ ਵਸਦਿਆਂ ਹੋਇਆ ਦੇਖਿਆ ਹੈ ਜੀਓ।
2: ਜਨ ਨਾਨਕ ਕਾ ਕਿਰਪਾ ਭਈ,
1: ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨਾ ਕਿੰਨਾ ਗੁਰਮੁਖਾਂ ਦੇ ਤਾਂ ਹੀ ਪਰਮੇਸ਼ਰ ਜੀ ਮਿਲਦੇ ਨੇ। ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹੋਰ ਬਚਨ ਕਰਦੇ ਨੇ, ਭਾਈ ਜਿਨ੍ਹਾਂ ਦੇ ਉੱਪਰ ਪੂਰਿਆਂ ਸਤਿਗੁਰਾਂ ਦੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਕਿਰਪਾ ਹੋਈ ਹੈ।
2: ਹਰ ਕੀ ਕਿਰਪਾ ਭਈ,
1: ਉਹਨਾਂ ਦੇ ਉੱਪਰ ਹਰੀ ਪਰਮੇਸ਼ਰ ਜੀ ਦੀ ਕਿਰਪਾ ਹੋ ਗਈ ਹੈ। ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਪ੍ਰਸੰਨ ਨੇ, ਉਹਨਾਂ ਦੇ ਉੱਪਰ ਪਰਮੇਸ਼ਰ ਜੀ ਪ੍ਰਸੰਨ ਹਨ।
2: ਜਗਦੀਸ਼ਰ ਕਿਰਪਾ ਭਈ,
1: ਜਗਤ ਦੇ ਈਸ਼ਵਰ ਮਾਲਕ ਹਰੀ ਪਰਮੇਸ਼ਰ ਜੀ ਦੀ ਕਿਰਪਾ ਹੋਈ ਹੈ।
2: ਮੈਂ ਅਨ ਦਿਨੋ ਸਦ ਸਦ ਸਦਾ,
1: ਭਾਈ ਅਸੀਂ ਵੀ ਇਸ ਪਰਮੇਸ਼ਰ ਜੀ ਦੇ ਆਨੰਦ ਸਰੂਪ ਜੀ ਦੇ ਨਾਮ ਨੂੰ, ਜਿਹੜੇ ਪਰਮੇਸ਼ਰ ਜੀ ਸਦਾ ਸਥਿਰ ਰੂਪ ਨੇ, ਅਸੀਂ ਸਦਾ ਸਦਾ ਜਪਣੇ ਵਾਲੇ ਹੋ ਕਰਕੇ ਜਪਦੇ ਹਾਂ।
2: ਹਰ ਜਪਿਆ ਹਰ ਨਾਉ,
1: ਐਸੇ ਪਰਮੇਸ਼ਰ ਜੀ ਦੇ ਹਰੀ ਜੀ ਦੇ ਹਰ ਵੇਲੇ ਅਸੀਂ ਨਾਮ ਨੂੰ ਜਪਿਆ ਹੈ, ਜੋ ਤਨ ਨੂੰ ਤੇ ਮਨ ਨੂੰ ਹਰਿਆ ਭਰਿਆ ਕਰਨੇ ਵਾਲਾ ਹੈ, ਹਰ ਇੱਕ ਜੀਵ ਦਾ ਰਿਜਕ ਦਾਤਾ ਤਿਸ ਦੇ ਨਾਮ ਨੂੰ ਜਪਿਆ ਹੈ। ਭਾਈ ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ, ਜੋ ਪਰਮੇਸ਼ਰ ਜੀ ਸਦਾ ਸਥਿਰ ਸਰੂਪ ਨੇ, ਸਦਾ ਸਦਾ ਤੱਕ ਤੁਸੀਂ ਵੀ ਜਦੋਂ ਤੱਕ ਸਰੀਰ ਬਣਿਆ ਹੋਇਆ, ਜੀਵਨ ਬਣਿਆ ਹੋਇਆ, ਉਦੋਂ ਤੱਕ ਪਿਆਰ ਦੇ ਨਾਲ ਇਸ ਦੇ ਨਾਮ ਨੂੰ ਜਪਦੇ ਰਹੋ, ਕਲਿਆਣ ਹੋਵੇਗੀ, ਸਾਰੇ ਮਨ ਇਸ਼ਤ ਫਲ ਮਿਲਣਗੇ, ਧਰਮ ਅਰਥ ਕਾਮ ਮੋਖ ਦੀ ਪ੍ਰਾਪਤੀ ਹੋਵੇਗੀ। ਜੇਕਰ ਆਪਣਾ ਮਨ ਨਹੀਂ ਟਿਕਦਾ, ਜਿਨ੍ਹਾਂ ਦਾ ਮਨ ਟਿਕਿਆ ਹੋਇਆ, ਜਿਹੜੇ ਪਰਮੇਸ਼ਰ ਜੀ ਦੇ ਸੰਤ ਜਨ ਨੇ, ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਉਪਦੇਸ਼ ਦਿੰਦੇ ਨੇ, ਉਹਨਾਂ ਦੇ ਨਾਲ ਮਿਲ ਕਰਕੇ ਜਪਣਾ ਕਰੋ। ਦੁਨੀਆਂ ਦੇ ਉੱਪਰ ਇੱਕ ਸੰਤ ਜਾਂ ਗੁਰੂ ਤੇ ਖੁਦ ਨੂੰ ਸਦਵਾਉਂਦੇ ਨੇ, ਪਰ ਸਾਧ ਸੰਗਤ ਜੀ ਆਪਣੇ ਡੇਰਿਆਂ ਦੇ ਵਿੱਚ ਮੂਲੀਆਂ, ਗਾਜਰਾਂ ਤੇ ਮਟਰ ਵੇਚਣ ਦੇ ਵੱਡੇ ਵਪਾਰੀ ਨੇ, ਹੈ ਤੇ ਵੱਡੇ ਵਪਾਰੀ, ਤੇ ਗੁਫਾਵਾਂ ਦੇ ਅੰਦਰ ਕਰਦੇ ਨੇ ਮੰਦ ਕਰਮ, ਤੇ ਸਦਵਾਉਂਦੇ ਨੇ ਪਰਮੇਸ਼ਰ ਦੇ ਸੰਤ, ਸਦਵਾਉਂਦੇ ਨੇ ਆਪਣੇ ਆਪ ਨੂੰ ਪਰਮੇਸ਼ਰ ਜੀ ਦੇ ਮੈਸੈਂਜਰ, ਸਦਵਾਉਂਦੇ ਨੇ ਆਪਣੇ ਆਪ ਨੂੰ ਸਤਿਗੁਰੂ। ਐਸੇ ਦੰਭੀਆਂ ਪਖੰਡੀਆਂ ਨੂੰ ਕਦਾਚਿਤ ਵੀ ਨਹੀਂ ਮੰਨਣਾ, ਜਿਹੜੇ ਪਰਮੇਸ਼ਰ ਜੀ ਸਦਾ ਤੋਂ ਸਤ ਸਰੂਪ ਨੇ, ਸਦਾ ਤੋਂ ਸਹੀ, ਸਦਾ ਹੁਣ ਵੀ ਹੈ ਤੇ ਸਦਾ ਰਹਿਣਗੇ। ਜਿਹੜੇ ਪਰਮੇਸ਼ਰ ਜੀ ਅਨਾਦੀ ਨੇ, ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਪਿਆਰ ਦੇ ਨਾਲ ਜਪਣਾ, ਪਰਮੇਸ਼ਰ ਜੀ ਆਪਣੇ ਸਰੂਪ ਰੂਪ ਦੇ ਨਾਲ ਭੇਦ ਕਰਕੇ ਆਪਣਾ ਹੀ ਸਰੂਪ ਬਣਾ ਲੈਂਦੇ ਹਨ ਜੀ। ਇਹ ਪਾਵਨ ਉਪਦੇਸ਼ ਸਾਧ ਸੰਗਤ ਜੀ, ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਬਖਸ਼ਿਆ ਹੈ। ਪਾਵਨ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਤੇ ਗੁਰਦੇਵ ਪਿਤਾ ਜੀ ਦੀ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਬੱਤ ਬਖਸ਼ਿਸ਼ ਕਰਨੀ, ਗੁਰ ਚਰਨਾਂ ਵਿਖੇ ਰਜੋਈਆਂ ਕਰੀਏ ਮਹਾਰਾਜ। ਜਿਸ ਦੀ ਬੰਦਗੀ ਦਾ ਉਪਦੇਸ਼ ਆਪ ਜੀ ਨੇ ਦਿੱਤਾ ਨਾ, ਤਿਸ ਜਗਨਨਾਥ ਦੀ, ਤਿਸ ਪਰਮੇਸ਼ਰ ਜੀ ਦੀ, ਤਿਸ ਪਰਮ ਜੋਤ ਜੀ ਦੀ, ਤਿਸ ਹਰੀ ਜੀ ਦੀ, ਤਿਸ ਨਿਰੰਕਾਰ ਜੀ ਦੀ ਬੰਦਗੀ ਦਾ ਦਾਨ ਕਿਰਪਾ ਕਰਕੇ ਸਾਨੂੰ ਵੀ ਦਿਓ। ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ, ਨਾਨਕ ਚਾਓ ਇਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਨਾਮ, ਆਪਣੀ ਬੰਦਗੀ ਬਖਸ਼ੋ, ਜਿਸ ਬੰਦਗੀ ਨੂੰ ਪ੍ਰਾਪਤ ਕਰਕੇ ਅਸੀਂ ਸਫਲੇ ਹੋ ਜਾਈਏ ਜੀ। ਸਾਧ ਸੰਗਤ ਜੀ, ਅੱਜ ਸਤਿਗੁਰ ਦੇਵ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਇਸ ਪਾਵਨ ਤਖਤ ਤੇ, ਤਖਤ ਸਾਹਿਬ ਜੀ ਦੇ ਸਨਮਾਨ ਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਬਿਲਾਖੀਆਂ ਦੇ ਤਾਂ ਹੀ ਛਕਾਉਣਗੇ। ਜਿਹੜੇ ਆਪਣੇ ਆਪ ਨੂੰ ਜੀਵਨ ਮੁਕਤ ਕਰਨਾ ਚਾਹੁੰਦੇ ਨੇ, ਜੋ 84 ਦੇ ਗੇੜਿਆਂ ਵਿੱਚ ਨਹੀਂ ਆਉਣਾ ਚਾਹੁੰਦੇ, ਜਿਹੜੀਆਂ ਵੱਡੀਆਂ ਦਾਤਾਂ ਗੁਰ ਸ਼ਬਦ ਦੇ ਅੰਦਰ ਸਰਵਣ ਕੀਤੀਆਂ ਨੇ, ਸਤਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕੇ ਸਾਰੀਆਂ ਹੀ ਇਹ ਦਾਤਾਂ ਪ੍ਰਾਪਤ ਕਰਨਾ ਚਾਹੁੰਦੇ ਨੇ, ਪੰਜ ਪਿਆਰਿਆਂ ਦੇ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰੋ। ਜਦੋਂ ਪੰਜ ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਛਕਾਉਂਦੇ ਨੇ ਨਾ, ਨਾਲ ਨਾਮ ਦੀ ਦਾਤ ਦੇਣਾ ਕਰਦੇ ਨੇ, ਮੂਲ ਮੰਤਰ ਅਤੇ ਗੁਰ ਮੰਤਰ ਦੇ ਰੂਪ ਦੇ ਵਿੱਚ ਨਾਮ ਦੀ ਦਾਤ ਪ੍ਰਾਪਤ ਕਰੋ। ਜਿਹੜੇ ਨਗੁਰੇ ਨੇ ਅੰਮ੍ਰਿਤ ਨਹੀਂ ਛਕਿਆ, ਭਾਈ ਸਾਰੇ ਹੀ ਅੰਮ੍ਰਿਤ ਧਾਰੀ ਹੋਵੋ, ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀਓ। ਖੰਡੇ ਕੀ ਪਾਹੁਲ ਸ਼ੁਭ ਧਾਰੋ, ਬਨੋ ਖਾਲਸਾ ਭਰਮ ਨਿਵਾਰੋ। ਪੌਣੇ ਕੋ 11 ਵਜੇ ਸਣ ਕੇ ਸੀ ਇਸ਼ਨਾਨ ਕਰਕੇ, ਪੰਜ ਕਕਾਰ ਸਜਾ ਕਰਕੇ, ਸੁੱਚੇ ਬਸਤਰ ਪਹਿਨ ਕੇ ਤਖਤ ਸਾਹਿਬ ਤੇ ਪੁੱਜੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਛਕ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਓ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਤਿਗੁਰੂ ਜੀ ਤੇ ਸੰਗਤ ਨੇ ਸਮਤ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਸਰਸਵਾਹੀ ਲੈ ਭਰ ਜਾ ਸੰਗਲਾਈ ਪੰਜ ਵਾਰ ਜਾ ਸੁਰਮਾਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਓ ਆਹੇ ਬਿਨੂ ਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਬੁਨੁ ਆਈ ਦੀਪਕ ਕੀ ਬਾਰੀ ਕਛੇ ਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋ ਦੀਓ ਗੁਜ

ਦੇ ਗੱਜ ਕੇ ਜਕਾਰਕ ਜਾਵੇ ਸੋਨੀਆ ਲੋ ਜਾਵੇ ਸਤਿ ਸ੍ਰੀ।

ਭੁਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ। ਨਭ ਕੇ ਉਡਈਆ ਤਾਹੇ ਪੰਛ ਕੀ ਬਡਈਆ ਦੇਤ ਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ। ਜੇਤੇ ਵੱਡ ਗਿਆਨੀ ਤੇ ਨੋ ਜਾਨੀ ਬਵਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ। ਭੂਮ ਕੇ ਵਸਈਆ ਤਾਹੇ ਭੂਚ ਦੀ ਕੇ ਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀਐ। ਫਲ ਕੇ ਫਸਈਆ ਤਾਹੇ ਬਾਂਦਰੀ ਕੇ ਜਈਆ ਕਹੇ ਆਦਿਸ ਫਿਰਈਆ ਤੇ ਤਭੂਤ ਕੇ ਪਛਾਨੀਐ। ਜਲ ਕੇ ਤਰਈਆ ਕੁਵੰਗੀ ਰਿਸੀ ਕਹਤ ਜਗ ਆਗ ਕੇ ਫਸਈਆ ਸੋਚਾ ਕੋਰ ਸਮ ਮਾਨੀਐ। ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ। ਨਾਰਾਇਣ ਕਛ ਮਛ ਤੇਂਦੂਆ ਕਹਤ ਸਭ ਕੌਲ ਨਾਭ ਕੌਲ ਜੇ ਤਾਲ ਮੈ ਰਹਤ ਹੈ। ਗੋਪੀਨਾਥ ਗੁਜਰ ਗੋਪਾਲ ਸਭ ਥੇਨ ਚਾਰੇ ਲਿਖੀ ਗਏ ਸ ਨਾਮ ਕੇ ਮਹੰਤ ਲਹੀਅਤ ਹੈ। ਮਾਧਵ ਭਵਨ ਓ ਅਡੇ ਰੁਗੋ ਕਨਹੀਆ ਨਾਮ ਕੰਸ ਗੋ ਬਧਈਆ।

ਅਨੇਕ ਭਾਵਨਾ ਬਿਹੀਨ ਕਸ ਭਾਵੇ ਜਗਦੀਸ਼ ਕੋ ਸੀਸ ਪਟਕਤ ਜਗ ਕਾਨ ਮੈਂ ਖਜੂਰਾ ਦਸ ਮੁੰਡ ਛਟਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆਗ ਗੋਚਰਈਏ ਫਲ ਫੂਲ ਕੋ ਫਛਈਆ ਸਤਾ ਬਨ ਕੋ ਭ੍ਰਮਿਆ ਔਰ ਦੂਸਰੋ ਨ ਬੋਕ ਸੋ ਕਹਾ ਭਯੋ ਭੇੜ ਜੋ ਖਸਤ ਸੀਸ ਬਿਛਨ ਸੋ ਮਾਟੀ ਕੋ ਬਛਈਆ ਬੋਲ ਪੂਛ ਲੀਜ ਜੋਗ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕਸ ਭੇਟ ਪਰ ਲੋਕ ਸੋ ਨਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਖਨ ਘੋਰ ਖਨ ਕਰਿਓਈ ਕਰਤ ਹੈ ਏਕ ਪਾਇ ਠਾਡ ਸਦਾ ਬਨ ਮੇ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਲਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੋਰ ਵਾਸ ਕਰੇ ਕਾਗ ਔਰ ਚੀਰ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਰੀਨ ਭਾਵਨਾ ਯਕੀਨ ਦਿਨ ਕਹਿ ਸਕੇ ਤਰਤ ਹੈ ਜੈਸੇ ਏਕ ਸੋਂਗੀ ਕਹੂੰ ਜੋਗਿਆ ਬਰਾਗੀ ਬਨੇ ਕਾਬ ਹੂੰ ਸੰਨਿਆਸ ਫੇਸ ਬਨ ਕੈ ਦਿਖਾਵਈ ਕਹੂੰ ਬੌਨ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡ ਥਾਰੀ ਹੋਇ ਕੇ ਲੋਕ ਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੁ ਗਿਆਨ ਕੇ ਵਿਹੀਨ ਕਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਦਰ ਪੁਕਾਰੇ ਪਰ ਸੀਤ ਕਾਲ

ਜਰੇ ਨਾਹਿ ਤੇ ਉਪਜ ਸਭ ਤਾਹਿ ਮੈਂ ਸਮਾਹਿੰਗੇ ਕੂਕਤ ਫਿਰਤ ਕਿਤ ਰੋਵਤ ਮਰਤ ਕਿਤ ਜਲ ਮੈਂ ਡੁਬਤ ਕਿਤ ਆਗ ਮੈਂ ਜਰਤ ਹੈ ਕਿਤ ਗੰਗ ਵਾਸੀ ਕਿਤ ਮਦੀਨਾ ਮੱਕਾ ਨਿਵਾਸੀ ਕਿਤ ਉਦਾਸੀ ਕੇ ਫਰਮਾਈ ਫਿਰਤ ਹੈ ਕਰਵਤ ਸਹਤ ਕਿਤ ਵੂ ਮੈਂ ਗਣਤ ਕਿਤ ਸੂਆ ਪੈ ਚੜਤ ਕਿਤ ਦੂਹ ਕੋ ਵਰਤ ਹੈ ਗੈਨ ਮੈਂ ਉੜਤ ਕਿਤ ਜਲ ਮੈਂ ਰਹਤ ਕਿਤ ਗਿਆਨ ਕੇ ਵਿਹੀਨ ਜਗ ਜਾ ਰਹੀ ਮਰਤ ਹੈ ਸੋਧ ਹਰ ਦੇਵਤਾ ਵਿਰੋਧ ਹਰ ਦਾਨ ਵਡ ਬੋਧ ਹਰ ਬੋਧਕ ਪ੍ਰਬੋਧ ਹਰ ਜਾਪਸੀ ਖਸ ਹਰ ਚੰਦਨ ਲਗਾਏ ਹਰ ਚੋਚਾਰ ਪੂਜ ਹਰ ਪਾਹਨ ਚੜ੍ਹਾਏ ਹਰ ਲਾਪਸੀ ਗਾਹ ਹਰ ਗੋਰਨ ਮਨਾਏ ਹਰ ਮੜੀ ਮਟਲੀ ਬਹਾਰ ਬੀਤਨ ਲਗਾਏ ਹਰ ਛਾਪਸੀ ਗਾਏ ਹਰ ਗੰਧਰਵ ਬਜਾਏ ਹਰ ਕਿੰਨਰ ਸਭ ਪਚ ਹਰ ਪੰਡਿਤ

ਨਹੀਂ ਦੇਹ ਨਾਸ ਜਿਹੇ ਆਦ ਅੰਤ ਨਹੀਂ ਰੂਪ ਰਾਸ ਜਿਹੇ ਰੋਗ ਸੋਗ ਨਹੀਂ ਜੋਗ ਜੁਗਤ ਜਿਹੇ ਤ੍ਰਾਸ ਆਸ ਨਹੀਂ ਭੂਮ ਭੁਗਤ ਜਿਹੇ ਕਾਲ ਵਿਆਲ ਕੱਟਿਓ ਨੰਗ ਅਛਾ ਸਰੂਪ ਅਖੈ ਭੰਗ ਜਿਹੇ ਨੇਤ ਨੇਤ ਉਚਰੰਤ ਵੇਦ ਜਿਹੇ ਅਲਖ ਰੂਪ ਕਥਤ ਕਤੇਵ ਜਿਹੇ ਅਲਖ ਰੂਪ ਆਸਨ ਅਡੋਲ ਜਿਹੇ ਅਮਿਤ ਤੇਜ ਅਛੈ ਅਤੋਲ ਜਿਹੇ ਧਿਆਨ ਕਾਜ ਮੁੰਜਨ ਅਨੰਤ ਕਈ ਕਲਪ ਜੋਗ ਸਾਥਤ ਦੁਰੰਤ ਤਨ ਸੀਤ ਖਾਮ ਵਰਖਾ ਸਹੰਤ ਕਈ ਕਲਪ ਏਕ ਆਸਨ ਬਿਦੰਤ ਕਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਨ ਪਾਰ ਕਈ ਉਰਧ ਬਾਹ ਦੇਸਨ ਭ੍ਰਮੰਤ ਕਈ ਉਰਧ ਮੱਧ ਪਾਵਕ ਜੁਲੰਤ ਕਈ ਸਿਮ੍ਰਿਤ ਸਾਸਰ ਤੁਚਰੰਤ ਵੇਦ ਕਈ ਕੂਕ ਕਾਵ ਕਥਤ ਕਤੇਵ ਕਈ ਅਗਨ ਹੋਤਰ ਕਈ ਪਵਨ ਹਾਰ ਕਈ ਕਰਤ ਕੋਟ ਅਮ੍ਰਿਤ ਕੋ ਹਾਰ ਕਈ ਕਰਤ ਸਾਕ ਪੈ ਪੱਤਰ ਭਛ ਨਈ ਤਦਬ ਦੇਵ ਹੋ ਵਤ ਪ੍ਰਤੱਛ ਕਈ ਗੀਤ ਗਾਨ ਗੰਧਰਵ ਬਰੀਤ ਕਈ ਵੇਦ ਸਾਸਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗ ਆਦ ਕਰਮ ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ ਕਹੂੰ ਦੇਸ ਦੇਸ ਭਾਖਾ ਰਟੰਤ ਗਈ ਦੇਸ ਦੇਸ ਵਿਦਿਆ ਬੜੰਤ ਗਈ ਕਰਤ ਭਾਂਤ ਭਾਂਤਨ ਵਿਚਾਰ ਨਹੀਂ ਨੈਕ ਤਾਸ ਪਾਇਤ ਨ ਪਾਰ ਕਈ ਤੀਰਥ ਤੀਰਥ ਬਰਮਤ ਸੋਭਰਮ ਗਈ ਅਗਨ ਹੋਤਰ ਗਈ ਦੇਵ ਕਰਮ ਗਈ ਕਰਤ ਬੀਰ ਵਿਦਿਆ ਵਿਚਾਰ ਨਹੀਂ ਤਦਬ ਤਾਸ ਪਾਇਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਰਤ ਉਚਰਤ ਸੋ ਕਰਮ ਨਿਓਲੀ ਯਾਦ ਕਰਮ ਕਹੂੰ ਹਸਤ ਦਾਨ ਕਹੂੰ ਅਸਵਮੇਧ ਮਖ ਕੋ ਬਖਾਨ ਕਹੂੰ ਕਰਦ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਦ ਜਛ ਗੰਧਰਵ ਗਾਨ ਕਹੂੰ ਧੂਪ ਦੀਪ ਕਹੂੰ ਅਰਘ ਦਾਨ ਕਹੂੰ ਪਿਤਰ ਕਰਮ ਕਹੂੰ ਬੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸ ਸਿਮ੍ਰਿਤ ਉਚਾਰ ਕਈ ਭਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਬ੍ਰਹਮਤ ਦੇਸ ਦੇਸ ਅਨੁਦਾਸ ਗਈ ਜਲ ਨਿਵਾਸ ਕਈ ਅਗਨ ਤਾਪ ਗਈ ਜਬਤ ਉਰਧ ਲਟਕੰਤ ਜਾਪ ਕਈ ਜਬਤ ਜੋਗ ਕਲਪੰਗ ਵਰਜੰਤ ਨਹੀਂ ਤਦਬ ਤਾਸ ਪਾਇਤ ਨ ਅੰਤ ਕਈ ਗਰਤ ਕੋਟ ਵਿਦਿਆ ਵਿਚਾਰ ਨਹੀਂ ਤਦਬ ਦਿਸ਼ਟ ਦੇਖੇ ਮੁਰਾਰ ਬਿਨ ਭਗਤ ਸਗਤ ਨਹੀਂ ਭਰਤ ਪਾਨ ਬਹੁ ਕਰਤ ਹੋ ਮਰ ਜਗ ਦਾਨ ਬਿਨ ਏਕ ਨਾਮ ਏਕ ਚਿੱਤ ਲੀਨ ਭੋ ਕੁਟੋ

ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋਸੀ ਸਤਿ ਬਕਰਖਣ ਆਦਿ ਅਨਿਲ ਆਗਾਦ ਅਭੇ ਚੰਚਲਾ ਜਖੰਗੀ ਅਲਗ ਭੁਜੰਗੀ ਧੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਸਾਰੇ ਤੂਰ ਭੁਜੇ ਦਮਨੀ ਦਮੰਗੇ ਕੇ ਹਰ ਲੰਕੇ ਆਦਿ ਅਤੰਕੇ ਕਰੂਰ ਕਥੇ ਜੈ ਜੈ ਹੋਸੀ ਰਕਤਾ ਸੁਰਖੰਡਨ ਸੁੰਭ ਚਕਰਤਨ ਸੁੰਭ ਮਥੇ ਬਾਰਜ ਬਿਲੋਜਨ ਪ੍ਰਤਨ ਵਿਮੋਚਨ ਸੋਜ ਵਿਸੋਜਨ ਕੌਜ ਕਸੇ ਦਾਮ ਨੀ ਪ੍ਰਹਾਸੇ ਸੁਖ ਸਰਨਾ ਸੇ ਸੁਭ

ਖਤਰੀ ਅਣਖ ਤੰਗਿਆ ਭਇਆ ਭੰਗੀ ਆਦਿ ਨੰਗੇ ਅਗਾਧ ਕਤੇ ਬ੍ਰਿੜ ਲਾਜ ਵਿ ਹੰਡਨ ਝੁਰ ਦੰਡਨ ਤੇਜ ਪ੍ਰਚੰਡਨ ਆਦਿ ਬ੍ਰਤੇ ਸੁਰ ਨਰ ਪ੍ਰਤਿਪਾਰਨ ਪਤਿ ਦੋ ਧਾਰਨ ਦੁਸ਼ਟ ਨਿਵਾਰਨ ਦੁਖ ਹਰੇ ਜੈ ਜੈ ਹੋਸੇ ਮਖਾ ਸੁਰ ਮਾਦਨ ਵਿਸਵ ਵਿਦੁਨ ਸੰਸਿਸ਼ਟ ਕਰੇ ਦਾਮਨੀ ਪ੍ਰਕਾਸ਼ੇ ਉਨਤਨ ਨਾਸੇ ਜੋਤ ਪ੍ਰਕਾਸ਼ੇ ਅਤੁਲ ਬਲੇ ਦਾਨ ਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪ੍ਰਦਰਖਣ ਬਿਤਲ ਤਲੇ ਅਸ਼ਟਾਇਤ ਬਾਹਨ ਬੋਲ ਨਿਬਾਹਨ ਸੰਤ ਬਨਾਹਨ ਗੂੜ ਗਤੇ ਜੈ ਜੈ ਹੋਸੇ ਮਖਾ ਸੁਰ ਮਰਦਨ ਆਦਿ ਅਨਾਦਿ ਅਗਾਧ ਬ੍ਰਿਤੇ ਦੁਖ ਦੁਖ ਪ੍ਰਵਚਣ ਸੇਵਕ ਰਚਣ ਸੰਤ ਪ੍ਰਤਛਣ।

ਆਨੰਦ ਤਉ ਕਹੋ ਜਥਾ ਮਤ ਰਹਿਣ ਤੰਤ ਕਰਤਾ ਕਰੀਏ ਮਕਾਦਨ ਕਿਰਪਾਲ ਅਦਵੈ ਭੂਤਨ ਫੈ ਦਿਆਲ ਦਾਤਾ ਤੁਰੰਤ ਦੁਖ ਦੁਖ ਰਹਿਤ ਜਿਹ ਨਿਤ ਨਿਤ ਸਭ ਵੇਦ ਕਹਿਤ ਕਈ ਉੱਚ ਨੀਚ ਕੀ ਨੋ ਬਨਾਉ ਸਭ ਵਾਰ ਪਾਲ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਦ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸਿਵੰਤ ਕਈ ਪਲਟ ਸੂਰਜ ਸਿਜਦਾ ਕਰਾਏ ਪ੍ਰਭ ਏਕ ਰੂਪ ਤਵੈ ਕੈ ਲਖਾਏ ਅੰਛਿਜ ਤੇਜ

ਦੁਰੰਤ ਜਿਹ ਨੇਤ ਨੇਤ ਨਿਸ ਦੁਨੂ ਚਰੰਤ ਪਾਇਓ ਨਾ ਜਾਇ ਜਹ ਭੈਰ ਪਾਰ ਦੀਨਾਨ ਦੁਖ ਦਹਿਤਾ ਉਦਾਰ ਕਈ ਕੋਟ ਇੰਦਰ ਜਹ ਪਾਨ ਹਾਰ ਕਈ ਕੋਟ ਰੁਦਰ ਜੁਗਿਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜਿਹ ਨੇਤ ਨੇਤ ਨਿਸ ਦਿਨੁ ਚਰੰਤ

ਪੁਰਖ ਤਹਿ ਜਲ ਮੈਂ ਥਲ ਮੈਂ ਬਲ ਮੈਂ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਇਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਹਾਰੈ ਦਾਹਤ ਹੈ ਦੁਖ ਦੋਖਨ ਕੌਦਲ ਦੂਜਨ ਕੇ ਪਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰ ਪਾਰ ਨ ਪਾਇ ਸਕੇ ਪਦਮਾਵਤ ਬੇਦ ਗਤੇ ਬੇਦ ਉਚਾਰੇ ਰੋਜ ਹੀ ਰਾਜ ਵਿਲੋਕਤ ਰਾਜ ਕਰੋ ਖੁਰੂਹਾਨ ਕੀ ਰੋਜ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਹੁੰਦ ਫਵੇ

ਜੋਗ ਜੋਗ ਸਾਧ ਪਾਉਣ ਸਾਧਨਾ ਕਿਤੇ ਗੰਧ ਅਰਬੀ ਅਰਾਧ ਤੇਰੇ ਨਾਮ ਹੈ। ਫੋਰਾ ਕੇ ਫਿਰੰਗੀ ਮਾਨ ਕੰਧਾਰੀ ਕੂਰੇ ਸੀ ਜਾਣੇ ਪੱਛਮ ਕੇ ਪੱਛਮੀ ਪਛਾਣ ਨਿਜ ਕਾਮ ਹੈ। ਮਹਰਟਾ ਮੰਗੇਲੇ ਤੇਰੀ ਮਾਨ ਸੋ ਤਪੱਸਿਆ ਕਰ ਦੇੜ ਵੈਤ ਲੰਗੀ ਪਹਿਚਾਨ ਧਰਮ ਧਾਮ ਹੈ। ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਲਵਾਲੀ ਤੇਰੀ ਆਗਿਆ ਮੈਂ ਚਲਤ ਹੈ। ਰੂਹ ਕੇ ਰੋਹੇਲੇ ਮਾਗ ਦੇਸ ਕੇ ਮੰਗੇਲੇ ਵੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ। ਗੋਖਾ ਗੁਣ ਗਾਵੇ ਚੇਨ ਮਚੀਨ ਕੇ ਸੀਸ ਨਿਆਵੇ ਤੇ ਬਦੇ ਆਏ ਦੁਖ ਦੇਹ ਕੇ ਦਲਤ ਹੈ। ਜਿਨੇ ਤੋਹੇ ਧਾਇਓ ਤਿਨੇ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਨ ਸਫਲਤ ਹੈ। ਦੇਵ ਦੇਵ ਦਾਨ ਕੋ ਸੁਰੇਸ ਦਾਨ ਵਾਨ ਕੋ ਮਹੇਸ਼ ਗੰਗ ਧਾਨ ਕੋ ਅਭੇਸ ਕਹੀਅਤ ਹੈ। ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਵੀਨ ਔਰ ਕਾਹੂ ਪੈਨ ਅਧੀਨ ਸਾਧ ਅਧੀਨ ਕਹੀਅਤ ਹੈ। ਪਾਈਏ ਨਾ ਪਾਰ ਤੇਜ ਪੁੰਜ ਮੈਂ ਅਪਾਰ ਸਰਬ ਵਿਦਿਆ ਕੇ ਉਦਾਰ ਹੈ ਅਪਾਰ ਕਹੀਅਤ ਹੈ। ਹੱਥ ਕੀ ਪੁਕਾਰ ਪਲ ਪਾਛੇ ਬਹੁ ਚਤ ਤਾਹੇ ਚਿੱਟ ਕੀ ਚੰਘਾਰ।

ਕਿਤੇ ਸਸਰਾ ਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡੀਆ ਉਦਾਸੀ ਜੋਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਵਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਛ ਕਹੀਅਤ ਹੈ।

ਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਨਾਸਿ ਕੇ ਮਾਨੀਐ ਜੰਤਰ ਹੂੰ ਨਜਾਤ ਜਾ ਕੇ ਬਾਪ ਹੂੰ ਨਮਾਏ ਤਾ ਕੇ ਪੂਰਨ ਪ੍ਰਭਾ ਕੇ ਸੋ ਛਟਾ ਕੇ ਅਨ ਮਾਨੀਐ ਤੇਜ ਹੂੰ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕੇ ਖਜਾਨੀਐ ਤੇਜ ਹੂੰ ਕਤਰ ਹੈ ਕੇ ਰਾਜਸੀ ਕੋ ਸਾਰ ਹੈ ਕੇ ਸੁਧਤਾ ਕੋ ਘਰ ਹੈ ਕੇ ਸਿੱਧਤਾ ਕਿਸਾਰ ਹੈ ਕਾਮਨਾ ਕੀ ਖਾਨ ਹੈ ਕੇ ਸਾਧਨਾ ਕਿਸਾਨ ਹੈ।

ਹੁਕ ਪਾਰ ਜਾਗੁ ਕੀ ਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ। ਹਿੰਗੁਲਾ ਹਿਮਾਲ ਗਾਵੇ ਹੱਬ ਸਿਹਲ ਵਿਧਾਵੇ ਪੂਰ ਬਿਨਾ ਪਾਰ ਪਾਵੇ ਅਸਤਿਆ ਨਾਸ ਹੈ। ਦੇਵਨ ਕੋ ਦੇਵ ਮਹਾਦੇਵ ਹੁਕੇ ਦੇਵ ਹੈ ਨਿਰੰਜਨ ਅਭੇਵਨਾ ਤਯਦ ਵੈ ਅਵਿਨਾਸੀ ਹੈ। ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕਿਸੇ ਵਕੇ ਅਧੀਨ ਹੈ ਘਟਈਆ ਜਮ ਜਾਲ ਕੇ। ਦੇਵਨ ਕੇ ਦੇਵ ਮਹਾਦੇਵ ਹੁਕੇ ਦੇਵਨਾਦ ਭੂਮ ਕੇ ਭੁਜਈਆ ਹੈ ਮੁਹਈਆ ਮਹਾਬਾਲ ਕੇ। ਰਾਜਨ ਕੇ ਰਾਜਾ ਮਹਾਸਾਜ ਹੁੰਕ ਸਾਜਾ ਮਹਾਯੋਗ ਹੁੰਕ ਜੋਗ ਹੈ ਧਰਈਆ ਧਰਮ ਛਾਲ ਕੇ। ਕਾਮਨਾ ਕੇ ਕਰ ਹੈ ਕਿ ਬੁੱਧਤਾ ਕੋਹਰ ਹੈ ਕਿ ਸਿੱਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ। ਛੀਰ ਕੈਸੀ ਛੀਰਾ ਵਧ ਛਾਜ ਕੈਸੀ ਛਤਰਾ ਨੇਰ ਛਪਾ ਕਰ ਕੈਸੀ ਛਬ ਕਾਲ ਇੰਦਰੀ ਕੇ ਕੂਲ ਕੇ। ਹੰਸਨੀ ਸਿਸੀ ਹਰੂ ਮਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚੱਲੀ ਸਤ ਸਿੰਧ ਰੂਲ ਕੇ। ਪਾਰਸੀ ਪਲਾਹੁਗੜ ਰੂਪਾ ਕੈਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀਕੇ ਰਹੀ ਝੂਲ ਕੇ। ਚੰਬਾ ਸੀ ਚੰਦੇਰੀ ਕੋਟ ਚਾਂਦਨੀ ਸੀ ਚੰਦਗੜ੍ਹ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ। ਫਟਕ ਸੀ ਕੈਲਾਸ ਕਮਾਊਗੜ੍ਹ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨੀਕੇ ਸੋਹੀਅਤ ਹੈ। ਹਿਮਾ ਸੀ ਹਿਮਾਲੇ ਹਰ ਹਾਰ ਸੀ ਹੱਲਾਬਾ ਨੇਰ ਹੰਸ ਕੈਸੀ ਹਾਜੀਪੁਰ ਦੇਖ ਮੋਹੀਅਤ ਹੈ। ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਗੇਰ ਚਾਂਦਨੀ ਸੀ ਚੰਦਗੜ੍ਹ ਜੋਨ ਜੋਹੀਅਤ ਹੈ। ਗੰਗਾ ਸਮ ਗੰਗਧਾਰ ਬਕਾਨ ਸੀ ਬਿਲੰਦਵਾਦ ਕੀਰਤ ਤਿਹਾਰੀ ਕੀ ਉਜਿਆਰੀ ਸੋਹੀਅਤ ਹੈ। ਫਰਾਸੀ ਫਿਰੰਗੀ ਫਰਾਸੀਸ ਕੇ ਦੁਰੰਗੀ ਮਕਰਾਨ ਕੇ ਮ੍ਰਦੰਗੀ ਤੇਰੇ ਗੀਤ ਗਾਈਅਤ ਹੈ। ਫਖਰੀ ਕੰਧਾਰੀ ਗੋਰ ਕਖਰੀ ਗਰਦੇ ਜਾਚਾਰੀ ਪਾਉਣ ਕੇ ਹਰੀ ਤੇਰੋ ਨਾਮ ਧਿਆਈਅਤ ਹੈ। ਪੂਰਬ ਪਲਾਉ ਕਮ ਰੂਪ ਕਮਾਉ ਸਰਬ ਠੌਰ ਮੈਂ ਬਿਰਾਜ ਜਹਾਂ ਜਹਾਂ ਜਾਈਅਤ ਹੈ। ਪੂਰਨ ਪ੍ਰਤਾਪ ਜੰਤਰ ਮੰਤਰ ਤੇ ਅਤਾ ਬਿਨਾ ਦਗੀਰਤ ਤਿਹਾਰੀ ਕੋ ਨਾ ਪਾਰ ਪਾਈਅਤ ਹੈ।

ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖ਼ਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ।

ਹੁਣ ਅੱਗੇ ਕੀ ਕਰਨਾ, ਇਹ ਹੀ ਮੇਰੀ ਜ਼ਿੰਦਗੀ ਹੈ। ਜੇ ਇੱਕ ਨੌਕਰੀ ਦੇ ਵਿੱਚ ਜਾਂ ਇੱਕ ਕਾਰੋਬਾਰ ਦੇ ਵਿੱਚ ਬੰਦਾ ਸੀਮਿਤ ਹੋ ਜਾਂਦਾ, ਨਹੀਂ ਜੀ ਬਸ ਇਹ ਕਾਰੋਬਾਰ ਹੈ ਹੁਣ ਅੱਗੇ ਕੀ ਵਧਣਾ, ਸੱਚ ਜਾਣੋ ਪਿਆਰਿਓ, ਉਹਨਾਂ ਦਾ ਵਿਕਾਸੀਕਰਨ ਨਹੀਂ ਹੁੰਦਾ, ਉਹ ਅੱਗੇ ਨਹੀਂ ਵੱਧਦੇ, ਅੱਗੇ ਫਿਰ ਉਹੀ ਵਰਦਾ ਤੇ ਜਿਹੜੇ ਪਿਆਰਿਓ ਜੂਝਦੇ ਹਨ, ਅੱਗੇ ਵੱਧਦੇ ਹਨ ਆਪਣੇ ਕਾਰੋਬਾਰਾਂ ਨੂੰ, ਆਪਣੇ ਰਾਜ ਦੀਆਂ ਸੀਮਾਵਾਂ ਨੂੰ ਉਹ ਦੂਰ ਦੁਰਾਡੇ ਫੈਲਾਉਂਦੇ। ਮਹਾਰਾਜ ਨੇ ਕਿਹਾ ਚੱਲ ਭਾਈ ਚੱਲ ਸਾਡੇ ਨਾਲ, ਔਰ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਨਾਲ ਮਿਲਾਪ ਹੋਵੇਗਾ, ਇਹੋ ਜਿਹੀ ਜੁਗਤ ਮੁਕਤ ਬਣਾਏਗੀ ਬਣਾਵਾਂਗੇ ਆਪਾਂ, ਤੈਨੂੰ ਦਿੱਲੀ ਦੇ ਤਖ਼ਤ ਦੇ ਉੱਤੇ ਬਿਠਾਵਾਂਗੇ, ਬਹੁਤ ਵੱਡਾ ਸਾਮਰਾਜ ਹੋਵੇਗਾ ਭਾਈ ਤੇਰਾ। ਤੇ ਉਹਨੇ ਨਾ ਕਰ ਦਿੱਤੀ। ਔਰ ਵੀ ਕਈ ਸੰਗਤ ਜਿਹੜੀ ਹੈ ਉਹਨਾਂ ਨੂੰ ਵੀ ਮਹਾਰਾਜ ਜੀ ਕਹਿੰਦੇ ਚਲੋ ਭਾਈ ਸਾਡੇ ਨਾਲ, ਚਲੋ ਭਾਈ ਸਾਡੇ ਨਾਲ, ਕੋਈ ਕਹਿੰਦਾ ਮਹਾਰਾਜ ਪਰਿਵਾਰ ਇੱਥੇ ਹੀ ਹੈ, ਮੈਂ ਇਹਨੂੰ ਛੱਡ ਕੇ ਕਿਸ ਤਰ੍ਹਾਂ ਜਾਵਾਂ, ਪਰਿਵਾਰ ਦੇ ਨਾਲ ਪਿਆਰ ਬੜਾ ਹੈ, ਕਾਰੋਬਾਰ ਇੱਥੇ ਹਨ, ਆਪ ਜੀ ਕਹਿ ਦਿੰਦੇ ਕਿ ਉੱਥੇ ਜਾਣਾ, ਫਿਰ ਮਹਾਰਾਜ ਉੱਥੇ ਜਾ ਕਰਕੇ ਖੱਟਣਾ ਕੀ ਹੈ। ਚਲੋ ਜੇ ਆਪ ਇਹ ਵੀ ਕਹਿ ਦਿੰਦੇ, ਕਿਉਂਕਿ ਮਹਾਰਾਜ ਜੀ ਨੇ ਇੰਨਾ ਹੀ ਕਿਹਾ ਕਿ ਸਾਡੇ ਨਾਲ ਚਲੋ, ਜੇ ਪਾਤਸ਼ਾਹ ਜੀ ਇਹ ਕਹਿ ਦਿੰਦੇ ਕਿ ਠੀਕ ਹੈ ਭਾਈ ਆਪਾਂ ਜਾਣਾ, ਸਾਲ ਜਾਂ ਦੋ ਸਾਲ ਦੇ ਵਿੱਚ ਵਾਪਸ ਆ ਜਾਣਾ ਹੈ, ਤੇ ਚਲੋ ਗੱਲ ਬਣ ਸਕਦੀ ਹੈ, ਆਪਾਂ ਕਵਾਂਗੇ ਚਲੋ ਜੀ ਸਾਲ ਦੀ ਗੱਲ ਹੈ, ਸਾਲ ਡੇਢ ਸਾਲ ਦੇ ਵਿੱਚ ਗੇੜਾ ਕੱਢ ਕੇ ਆ ਜਾਵਾਂਗੇ। ਲੇਕਿਨ ਮਹਾਰਾਜ ਜੀ ਨੇ ਇਹ ਵੀ ਨਹੀਂ ਕਿਹਾ ਕਿ ਕਦੋਂ ਤੱਕ ਆਉਣਾ ਹੈ। ਇਸ ਕਰਕੇ ਸਾਰੇ ਪਿਆਰੇ ਉਹ ਸੰਸ਼ੋਭਨ ਦੇ ਵਿੱਚ ਹਨ, ਸਾਰੇ ਬੜੇ ਡਰ ਗਏ ਕਿ ਇਹ ਮਹਾਰਾਜ ਨੇ ਕੀ ਕਹਿ ਦਿੱਤਾ। ਮਹਾਰਾਜ ਨੂੰ ਵੀ ਵਾਰ ਵਾਰ ਬੇਨਤੀਆਂ ਕਰਦੇ ਸਮਝਾਉਂਦੇ, ਮਹਾਰਾਜ ਇਹੀ ਤੁਹਾਡਾ ਦੱਖਣ ਜਾਣੋ, ਇਹੀ ਤੁਹਾਡਾ ਦੇਸ਼ ਹੈ, ਸਾਡਾ ਕੀ ਤੁਹਾਡਾ ਕੀ, ਇੱਕੋ ਹੀ ਗੱਲ ਹੈ ਮਹਾਰਾਜ, ਇੱਥੇ ਹੁਣ ਸੰਗਤਾਂ ਵੀ ਆ ਰਹੀਆਂ, ਸਿੱਖੀ ਦਾ ਵਾਧਾ ਪ੍ਰਚਾਰ ਵੀ ਹੋ ਰਿਹਾ ਹੈ। ਤੇ ਮਹਾਰਾਜ ਨੇ ਇਹ ਵੀ ਵਚਨ ਕੀਤਾ ਖਾਲਸਾ ਜੀ ਉਸ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ, ਨਾਮ ਬਾਣੀ ਦਾ ਪ੍ਰਚਾਰ ਕਰਨਾ ਹੈ। ਤੇ ਉਹਨਾਂ ਨੇ ਕਿਹਾ ਮਹਾਰਾਜ ਇੱਥੇ ਹੀ ਬੈਠ ਕੇ ਕਰ ਲਿਓ। ਇਸ ਤਰ੍ਹਾਂ ਸਾਧ ਸੰਗਤ ਜੀ, ਮਹਾਰਾਜ ਜੀ ਨੇ ਜਦੋਂ ਵਚਨ ਕੀਤਾ, ਕਈ ਸਿੱਖ ਜਿਹੜੇ ਹਨ ਉਹ ਟਾਲਮ ਟੋਲਾ ਕਰਨ ਲੱਗੇ ਹਨ। ਇੱਥੋਂ ਤੱਕ ਸਾਧ ਸੰਗਤ ਜੀ ਪਿਛਲੇ ਦੀਵਾਨਾਂ ਦੇ ਵਿੱਚ ਇਸ ਕਥਾ ਨੂੰ ਆਪਾਂ ਨੇ ਸਰਵਣ ਕਰਨਾ ਕੀਤਾ। ਆਓ ਪਿਆਰਿਓ, ਇਸ ਤੋਂ ਅਗਲੀ ਆਉਣ ਵਾਲੀ ਜੋ ਪਾਵਨ ਕਥਾ ਹੈ ਉਹਨੂੰ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਬਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਖਰਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦੇ

0: ਜਦੋਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਆਪਾਂ ਨੇ ਜਾਣਾ ਹੀ ਹੈ, ਪਹਿਲੇ ਤਾਂ ਬਹੁਤ ਨਾਂ ਨੁੱਕੜ ਕਰਦੇ ਕਹਿੰਦੇ ਨਾ ਮਹਾਰਾਜ ਰਹਿਣ ਦਿਓ, ਲੇਕਿਨ ਮਹਾਰਾਜ ਜੀ ਨੇ ਜਦੋਂ ਕਹਿ ਹੀ ਦਿੱਤਾ ਕਿ ਨਹੀਂ ਭਾਈ ਆਪਾਂ ਰੁਕਣਾ ਨਹੀਂ ਹੈ, ਕਈ ਕਾਰਜ ਜਿਹੜੇ ਹਨ ਆਪਾਂ ਕਹਿੰਦੇ ਨਾ ਕਿ ਚਲੋ ਭਾਈ ਇਹ ਕੰਮ ਕਰਨਾ ਆਪਾਂ ਦੂਜੇ ਨੂੰ ਭੇਜ ਕਰਕੇ ਕਰਵਾ ਲਈਏ, ਲੇਕਿਨ ਕਈ ਕੰਮ ਹੁੰਦੇ ਉਹਦੇ ਲਈ ਬੰਦੇ ਨੂੰ ਖੁਦ ਜਾਣਾ ਪੈਂਦਾ। ਤੇ ਮਹਾਰਾਜ ਨੇ ਕਿਹਾ ਕਿ ਇਹ ਕੰਮ ਜਿਹੜੇ ਨਾ ਉੱਥੇ ਜਿਹੜੇ ਜਾ ਕਰਕੇ ਕਰਨ ਵਾਲੇ ਉਹ ਸਾਨੂੰ ਹੀ ਜਾ ਕਰਕੇ ਕਰਨਾ ਪੈਣਾ, ਇਸ ਕਰਕੇ ਟਾਲਮ ਟੋਲਾ ਨਹੀਂ ਬਣੇਗਾ। ਤਾਂ ਜਾ ਕਰਕੇ ਮਹਾਰਾਜ ਨੇ ਜਦੋਂ ਕਹਿ ਹੀ ਦਿੱਤਾ ਕਿ ਆਪਾਂ ਹੁਣ ਜਾਣਾ ਹੀ ਹੈ, ਉਹ ਤੋਂ ਬਾਅਦ ਸਾਰੇ ਜਿਹੜੇ ਹਨ ਕੁਛ ਨਹੀਂ ਬੋਲਦੇ, ਚੁੱਪ ਹੋ ਗਏ।
1: ਨਿਜ ਕੁਟੰਬ ਕੋ ਮੋਹ ਮਹਾਨੇ,
0: ਨਾਲ ਪਿਆਰਿਓ ਆਪਣੇ ਪਰਿਵਾਰ ਦਾ ਮਨ ਕਰਕੇ ਬਹੁਤ ਜ਼ਿਆਦਾ ਮੋਹ ਬਹੁਤ ਜ਼ਿਆਦਾ ਪਿਆਰ ਹੈ।
1: ਪ੍ਰੀਤ ਡੋਰ ਤੇ ਮਨ ਕਰ ਸੀ,
0: ਪ੍ਰੀਤ ਦੇ ਪ੍ਰੇਮ ਦੇ ਡੋਰ ਦੇ ਨਾਲ ਦੇਖੋ ਇਹਨਾਂ ਦਾ ਮਨ ਜਿਹੜਾ ਨਾ ਉਹ ਪਰਿਵਾਰ

0: ਸਾਡੀ ਗੰਢ ਪਿਥਕ ਕਿਮ ਸੀ।
1: ਹੁਣ ਪਿਆਰਿਓ ਜੋ ਇੰਨੀਆਂ ਗੰਢਾਂ ਪਈਆਂ ਹੋਈਆਂ, ਇੰਨੀ ਜੋ ਡਾਢੀ ਪ੍ਰੀਤ ਹੈ, ਉਹਨੂੰ ਕਿਸ ਤਰ੍ਹਾਂ ਹੀ ਛੱਡ ਕੇ ਜਾ ਸਕਦੇ ਹਨ।
0: ਭਲਾ ਭਲਾ ਜੀ ਕਰਤ ਬਖਾਣੇ,
1: ਫਿਰ ਵੀ ਦੇਖੋ ਪਹਿਲੇ ਤਾਂ ਨਾਂ ਨੁੱਕੜ ਕਰਦੇ ਰਹੇ, ਕਹਿਣ ਲੱਗੇ ਨਹੀਂ ਮਹਾਰਾਜ ਦੱਖਣ ਨੂੰ ਨਹੀਂ ਜਾਣਾ, ਨਹੀਂ ਜਾਣਾ ਹੈ। ਇਹ ਚਾਹੁੰਦੇ ਸੀ ਕਿ ਚਲੋ ਮਹਾਰਾਜ ਨੂੰ ਆਪਾਂ ਉਹਨਾਂ ਦਾ ਮਨ ਵਾਪਸ ਮੋੜ ਲਈਏ, ਲੇਕਿਨ ਜਦੋਂ ਮਹਾਰਾਜ ਨੇ ਕਹਿ ਹੀ ਦਿੱਤਾ ਕਿ ਭਾਈ ਜੋ ਆਵੇ ਜਾਂ ਨਾ ਆਵੇ ਹੁਣ ਤੁਹਾਡੀ ਮਰਜ਼ੀ ਹੈ, ਲੇਕਿਨ ਅਸਾਂ ਨੇ ਦੱਖਣ ਦੇ ਵੱਲ ਜਾਣਾ ਹੀ ਜਾਣਾ, ਇਹ ਸਾਡਾ ਅਟਲ ਫੈਸਲਾ ਹੈ। ਉਸ ਤੋਂ ਬਾਅਦ ਪਿਆਰਿਓ ਹੁਣ ਕੀ ਬੋਲ ਸਕਦੇ ਹਨ? ਪਹਿਲੇ ਤਾਂ ਔਰੰਗੇ ਦਾ ਵੀ ਕਿਹਾ ਮਹਾਰਾਜ ਔਰੰਗਾਬਾਦੀ ਹੈ, ਉਹਨੂੰ ਪਤਾ ਚੱਲ ਗਿਆ ਫੌਜਾਂ ਚਾੜੇਗਾ, ਨੁਕਸਾਨ ਹੋਵੇਗਾ। ਮਹਾਰਾਜ ਨੇ ਕਿਹਾ ਕੁਛ ਨਹੀਂ ਹੋਵੇਗਾ ਭਾਈ, ਵਿਸ਼ਵਾਸ ਰੱਖੋ ਅਕਾਲ ਪੁਰਖ ਪਰਮਾਤਮਾ ਦੇ ਉੱਤੇ। ਹੁਣ ਫਿਰ ਵੀ ਜਦੋਂ ਮਹਾਰਾਜ ਨੇ ਕਹਿ ਦਿੱਤਾ, ਹੁਣ ਪਿਆਰਿਓ ਅੰਦਰ ਖਾਤੇ ਤਾਂ ਨਹੀਂ ਚਾਹੁੰਦੇ ਹਨ, ਲੇਕਿਨ ਮੁਖੋਂ ਬੋਲਦੇ ਭਲਾ ਜੀ, ਸਤ ਬਚਨ ਜੀ, ਸਤ ਬਚਨ ਜੀ ਕਰਕੇ
0: ਮੁਖ ਹੋਏ ਕੁਮਲਾਨੇ।
1: ਲੇਕਿਨ ਪਿਆਰਿਓ ਇਹਨਾਂ ਦਾ ਮੁਖਾਰ ਬਿੰਦ ਮੁਖੜਾ ਜਿਹੜਾ ਨਾ ਸਿੱਖਾਂ ਦਾ ਇੱਕਦਮ ਕੁਮਲਾ ਗਿਆ। ਮਨ ਦੇ ਵਿੱਚ ਡਰ ਵੀ ਹੈ ਕਿ ਕਿਉਂ ਜਾਣਾ ਭਾਈ ਆਪਾਂ, ਤੇ ਉੱਤੋਂ ਉੱਤੋਂ ਤਾਂ ਕਹਿ ਦਿੱਤਾ ਕਿ ਹਾਂ ਜੀ ਚਲੋ ਸਤ ਬਚਨ ਜੀ ਮਹਾਰਾਜ ਜੀ ਜਾਵਾਂਗੇ, ਲੇਕਿਨ ਮਨ ਕਰਕੇ ਬਹੁਤ ਮੁਰਝਾਏ ਹੋਏ ਹਨ। ਹੁਣ ਉਹ ਤੋਂ ਬਾਅਦ ਜਿਹੜੇ ਬਿਰਾੜ ਜਿਹੜੇ ਨੌਕਰ ਜਿਹੜੇ ਸਨ, ਤਨਖਾਹਦਾਰ ਜਿਹੜੇ ਸਨ, ਉਹ ਉਹਨਾਂ ਨੇ ਜਦੋਂ ਵੇਖਿਆ ਕਿ ਭਾਈ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਖਣ ਦੇ ਵੱਲ ਜਾ ਰਹੇ ਹਨ, ਦਰਮਾਤਾ ਤਨਖਾਹ ਉਹਨਾਂ ਨੂੰ ਮਿਲ ਰਹੀ ਹੈ, ਉਹਨਾਂ ਨੇ ਕਹਿ ਦਿੱਤਾ ਕਿ ਚਲੋ ਭਾਈ ਆਪਾਂ ਆਪਣੇ ਇਲਾਕੇ ਦੇ ਵਿੱਚ ਹਾਂ, ਜੰਗਲ ਦੇਸ਼ ਦੇ ਵਿੱਚ ਹਾਂ, ਕੋਈ ਗੱਲਬਾਤ ਹੋ ਜਾਵੇ ਆਪਾਂ ਇੱਥੋਂ ਦੋ ਚਾਰ ਦਿਨ ਦੇ ਲਈ ਛੁੱਟੀ ਲੈ ਕਰਕੇ ਘਰ ਨੂੰ ਚੱਲ ਜਾ ਸਕਦੇ ਹਾਂ। ਬਹੁਤ ਹੋ ਗਿਆ ਇਹਨਾਂ ਦੇ ਘਰ ਜਿਹੜੇ ਹੋ ਸਕਦਾ ਪਿਆਰਿਓ 100-150 ਕਿਲੋਮੀਟਰ ਦੇ ਉੱਤੇ ਹੀ ਹੋਣਗੇ, ਸਮਝੋ 100 ਕਿਲੋਮੀਟਰ ਵੀ ਤਾਂ 2 ਦਿਨ ਦਾ ਪੈਂਦਾ। ਚੱਲ ਗਏ ਜੀ 5-10 ਦਿਨ ਘਰੇ ਰਹਿ ਕਰਕੇ ਆ ਗਏ, ਫਿਰ ਮਹਾਰਾਜ ਜੀ ਦੇ ਕੋਲ, ਫਿਰ ਪਰਿਵਾਰਾਂ ਦੇ ਕੋਲ, ਲੇਕਿਨ ਮਹਾਰਾਜ ਨੇ ਕਹਿ ਦਿੱਤਾ ਹੁਣ ਦੱਖਣ ਨੂੰ ਜਾਣਾ, ਹੁਣ ਜੇ ਦੱਖਣ ਚੱਲ ਗਏ ਫਿਰ ਵਾਪਸ ਕਿਸ ਤਰ੍ਹਾਂ ਆਵਾਂਗੇ? ਪਰਿਵਾਰ ਦਾ ਪਿਆਰ ਹੈ, ਮੋਹ ਹੈ, ਉਹਨਾਂ ਨੇ ਵੀ ਹੱਥ ਜੋੜ ਦਿੱਤੇ, ਕਹਿ ਦਿੱਤਾ ਮਹਾਰਾਜ ਸਾਡੇ ਤੋਂ ਤੁਹਾਡੀ ਨੌਕਰੀ ਨਹੀਂ ਹੋ ਸਕਦੀ ਹੈ। ਉਹਨਾਂ ਨੇ ਵੀ ਫਿਰ ਪਿਆਰਿਓ ਸਾਰੇ ਜਿਹੜੇ ਬਰਾੜ ਜਿਹੜੇ ਜੋ ਨੌਕਰ ਦੇ ਉੱਤੇ ਰੱਖੇ, ਨੌਕਰੀ ਦੇ ਉੱਤੇ ਰੱਖੇ ਹੋਏ ਸਨ, ਉਹਨਾਂ ਨੇ ਆਪਣੀਆਂ ਤਨਖਾਹਾਂ ਪੈਸਾ ਲੈ ਕਰਕੇ ਉਹ ਵੀ ਪਾਸੇ ਮੁੜ ਗਏ ਹਨ।
0: ਜਾਇਓ ਜਾਹੇ ਨਾ ਪਰੇ
1: ਤੇ ਨਾਲ ਉਹਨਾਂ ਨੇ ਕਹਿ ਦਿੱਤਾ, ਮਹਾਰਾਜ ਨੇ ਕਿਹਾ ਚਲੋ ਭਾਈ ਤੁਹਾਨੂੰ ਮਾਇਆ ਦਵਾਂਗੇ, ਪਗਾਰ ਦਵਾਂਗੇ। ਕਹਿਣ ਲੱਗੇ ਨਹੀਂ ਮਹਾਰਾਜ, ਕੀ ਚਾਹੀਦਾ, ਪਰਿਵਾਰ ਹੈ ਤਾਂ ਹੀ ਆ ਪੈਸਾ ਹੈ, ਜੇ ਪੈਸਾ ਆ ਗਿਆ ਪਰਿਵਾਰ ਦਾ ਪਿਆਰ ਨਹੀਂ ਮਿਲਿਆ ਤੇ ਇਹਦੇ ਨਾਲ ਕੀ ਕਰ ਲੈਣਾ।
0: ਅਪਰ ਘਨੇ ਹਟ ਹਟ ਕਰ ਜਾ,
1: ਉਹ ਤੋਂ ਇਲਾਵਾ ਔਰ ਵੀ ਬਹੁਤ ਸਾਰੇ ਸਿੱਖ ਸੇਵਾਦਾਰ ਆਦਿਕ ਸਾਰੇ ਹੱਠ ਹੱਟ ਕੇ ਆਪਣੇ ਘਰਾਂ ਨੂੰ ਜਾ ਰਹੇ ਹਨ।
0: ਪ੍ਰਭ ਕੇ ਸਿੰਘ
1: ਤੇ ਸਾਰੇ ਕਹਿੰਦੇ ਭਾਈ, ਹਰ ਕੋਈ ਚਾਹੁੰਦਾ ਕਿ ਆਪਾਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਦੱਖਣ ਦੇ ਵੱਲ ਨਹੀਂ ਜਾਣਾ ਹੈ,
0: ਦੂਰ ਦੇਸ਼ ਹੈ,
1: ਸਾਰੇ ਇਹੀ ਕਹਿੰਦੇ ਸਤਿਗੁਰੂ ਮਹਾਰਾਜ ਉਹ ਦੱਖਣ ਦਾ ਇਲਾਕਾ ਬਹੁਤ ਦੂਰ ਹੈ, ਬਹੁਤ ਦੂਰ ਹੈ। ਫਿਰ ਜੇ ਆਪਾਂ ਜਾਵਾਂਗੇ ਮਹਾਰਾਜ, ਕੋਈ ਘਾਟਾ ਵਾਧਾ ਹੋ ਗਿਆ, ਬੰਦਾ ਮਰ ਗਿਆ, ਮਰ ਮਰਾ ਗਿਆ, ਮਹਾਰਾਜ ਸਾਡੀ ਲਾਸ਼ ਵੀ ਇੱਥੋਂ ਤੱਕ ਨਹੀਂ ਪਹੁੰਚੇਗੀ। ਅੱਜ ਦੇ ਜ਼ਮਾਨੇ ਵਿੱਚ ਪਿਆਰੇ ਉਹ ਸਾਧਨ ਬਣ ਗਏ ਹਨ, ਇਹੋ ਜਿਹੇ ਟੀਕੇ ਆ ਗਏ, ਲਾ ਦਿਓ ਟੀਕਾ, ਮਹੀਨਾ ਮਹੀਨਾ 2-2 ਮਹੀਨਾ ਬੰਦੇ ਦੀ ਲਾਸ਼ ਨਹੀਂ ਸੜਦੀ ਹੈ, ਤੇ ਬੰਦਾ ਅੱਜ ਵੇਖਦੇ ਹਾਂ ਵਿਦੇਸ਼ਾਂ ਦੇ ਵਿੱਚ ਵੀ ਮਰ ਜਾਂਦੇ, ਕੌਫਿਨ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਮਿਲ ਜਾਂਦੀਆਂ, ਭੇਜ ਦਿੰਦੇ ਹਨ। ਉਹਨਾਂ ਜ਼ਮਾਨੇ ਦੇ ਵਿੱਚ ਪਿਆਰਿਓ ਕੋਈ ਵਿਅਕਤੀ ਸਫ਼ਰ ਦੇ ਉੱਤੇ ਮਰ ਜਾਵੇ ਤੇ ਉਹਨੂੰ ਬੜੀ ਬੁਰੀ ਮੌਤ ਬੋਲਦੇ ਸਨ, ਉਹਦੇ ਦਰਸ਼ਨ ਅੰਤਿਮ ਦਰਸ਼ਨ ਵੀ ਪਰਿਵਾਰ ਨਹੀਂ ਕਰ ਸਕਦਾ, ਉਹਨੂੰ ਉੱਥੇ ਹੀ ਪਿਆਰਿਓ ਸਾੜਨਾ ਪੈਂਦਾ ਜਾਂ ਉਹਦਾ ਸੰਸਕਾਰ ਕਰਨਾ ਪੈਂਦਾ। ਸੋ ਕਹਿਣ ਲੱਗੇ ਮਹਾਰਾਜ ਜੇ ਮਰ ਮਰਾ ਗਏ ਪਰਿਵਾਰ ਵਾਲਿਆਂ ਨੂੰ ਪਤਾ ਵੀ ਨਹੀਂ ਲੱਗੇਗਾ, ਕਿਉਂਕਿ ਕੋਈ ਪਰਦੇਸੀ ਬੰਦਾ ਮਰ ਜਾਵੇ ਉਹਨਾਂ ਜ਼ਮਾਨਿਆਂ ਵਿੱਚ ਕਈ ਵਾਰੀ 1-2 ਸਾਲ ਦੇ ਬਾਅਦ ਪਤਾ ਲੱਗਦਾ ਸੀ, ਕੋਈ ਬੰਦਾ ਉੱਥੋਂ ਆਵੇਗਾ, ਆਪਣਾ ਬੰਦਾ ਆਵੇਗਾ, ਦੱਸੇਗਾ ਤਾਂ ਪਤਾ ਲੱਗੇਗਾ, ਨਹੀਂ ਤਾਂ ਮਰ ਮਰਾ ਜਾਵਾਂਗੇ ਪਰਿਵਾਰ ਵਾਲਿਆਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਜੀ ਸਾਡਾ ਬੰਦਾ ਜੀਵਿਤ ਹੈ ਕਿ ਮਰ ਗਿਆ, ਉਹਨਾਂ ਨੇ ਉਸ ਤਰ੍ਹਾਂ ਹੀ ਸਾਨੂੰ ਯਾਦ ਕਰਦੇ ਰਹਿਣਾ। ਨਾਲ ਮਹਾਰਾਜ ਸਾਨੂੰ ਆਪਣਾ ਪਰਿਵਾਰ ਦਾ ਤਿਆਗ ਕਰਨਾ ਪਵੇਗਾ, ਪਰਿਵਾਰ ਛੱਡ ਕੇ ਤੁਹਾਡੇ ਨਾਲ ਆਉਣਾ ਪਵੇਗਾ।
0: ਸੁੱਖ ਸੁਣਾ ਹੈ ਨਾ ਨਿਕਟ ਨਿਹਾਰੇ,
1: ਜੇ ਕੋਈ ਦੁੱਖ ਸੁੱਖ ਹੋ ਗਿਆ ਪਰਿਵਾਰ ਵਾਲੇ ਸਾਨੂੰ ਨਹੀਂ ਦੱਸ ਸਕਦੇ, ਚਲੋ ਇੱਥੇ ਤਾਂ ਵੀ ਕੋਈ ਗੱਲਬਾਤ ਹੋ ਗਈ, ਕੋਈ ਬੰਦਾ ਸੰਦੇਸ਼ਾ ਆ ਕੇ ਲਿਆ ਕਰਕੇ ਦੱਸੇਗਾ ਜਾਂ ਸਾਡੀ ਕੋਈ ਗੱਲਬਾਤ ਹੋ ਗਈ, ਅਸੀਂ ਸੰਦੇਸ਼ਾ ਭੇਜ ਦੇਵਾਂਗੇ, लेकिन उथे चल गए महाराज केनू परिवार नू परिवार नाल असाने टुट जाना है क्योंकि एक बारी इन्ने लंबे पेंडे दे उते जे विछोड़ा हो गया ते वापस कदों असी मिल सकदे हां। सारिया ने हाथ जोड़ के कह दिता सतगुरु महाराज तुहाडे नाल जाना गमन करना बहुत ज्यादा दुष्तर है। इस तरह तरह तरह दियां मन दे विच गिनतियां मिणतियां करदे हन। हुण जलद विवेक अंतरजामी सतगुरु महाराज जी दे अगे नहीं बोलदे क्योंकि किस तरह बोलिया जावे। महाराज नूं वी तां बहुत सारे बहाने लाए किया नहीं महाराज कृपा करो चलो वापस आपां क्यों जाइए। हुण पातशाह जी ने कह ही दिता के भाई जिन्हें आना है आओ जे नहीं आना ना आओ लेकिन असी अवश्य जाना। इस करके हुण गुरु महाराज नूं तां नहीं बोलदे लेकिन उतों भला जी सद बचन जी करांगे वेखांगे आवांगे इंज बोलदे हन। हुण प्यारियो बनावटी प्रेम जेड़ा बाहरी तौर ते दिखा रहे हन। हुण प्यारियो आ जेड़ा दिखावा प्रेम जेड़ा हुंदा ना ते प्यारियो ओ लंबा चिर तक निभ सकदा है। एक दिन उन्हें नाश ही हो जाना दिखावा मात्र जेड़ा प्रेम हुंदा।
0: राम सिंह बोलियो कर जो
1: इना दे वेच भाई राम सिंह जेड़ा ना सात सिंघा जी भाई रूपे क्या विचों इना दे विचों जेड़ा इन्हां दा होया ना अंश बंश दे विचों ओ हाथ जोड़ के बोलदा ते कहण लगा के सतगुरु सच्चे पातशाह जी महाराज मेरा भरा जेड़ा फतेह सिंह जेड़ा इनू आपां मोड़ दईए ते मैं तुहाडे नाल चलांगा महाराज क्योंकि चलो एक भरा जेड़ा घर दे विच रह गया घर नू सांभ लवेगा ओ ते मैं तुहाडे नाल चल जावांगा मैनू कोई ज्यादा फिक्र नहीं होवेगी के चलो कोई गल बात भी होगी मैनू लगेगा जी मेरा भरा ता है ना ए परिवार नू ए सांभ लवेगा। महाराज मैं तुहाडे नाल हां राम सिंह ने कह दिता जिथे आप जी जाओगे महाराज मैं तुहाडे नाल चलांगा। इस तरह सात संगा जी ते भाई डल सिंह जेड़ा ओने भी वचन करना कीता। हुण सतगुरु महाराज जी तो डर गए भयभीत हो गए क्योंकि महाराज ने तो पक्का कह दिता कि जाना ही है ते बारी तौर ते कहंदे हां महाराज असी भी तुहाडे नाल हां। कहण लगे सतगुरु महाराज तुहाडा वचन असी किस तरह मोड़ सकदे हां लेकिन फिर भी सतगुरु महाराज देखो भाई डल सिंह ने कह दिता कोई वड्डा बंदा प्यारियो कहंदे ना।

0: ਕੰਮ ਕਰਨਾ ਹੀ ਹੈ। ਹੁਣ ਜਿਹੜੇ ਛੋਟੇ ਹੁੰਦੇ ਨਾ ਪਿਆਰਿਓ, ਉਹ ਵੇਖਦੇ ਕਿ ਜੇ ਭਾਈ ਇਹਦੇ ਅੱਗੇ ਨਾ ਨੁੱਕੜ ਕੀਤੀ ਨਾ, ਇਹਨੇ ਗੁੱਸੇ ਹੋ ਜਾਣਾ, ਇਹਨੇ ਖਫਾ ਹੋ ਜਾਣਾ, ਸਾਨੂੰ ਖਾਮੀਆ ਜਾ ਭੁਗਤਣਾ ਪਵੇਗਾ। ਇਸ ਕਰਕੇ ਪਿਆਰਿਓ ਉੱਤੋਂ ਤਾਂ ਕਹਿੰਦੇ ਹਾਂਜੀ ਹਾਂਜੀ, ਲੇਕਿਨ ਫਿਰ ਹੌਲੀ ਜੀ ਬੋਲਦੇ ਕਿ ਨਹੀਂ ਜੀ, ਇਹ ਕਰਨਾ ਤਾਂ ਬੜਾ ਔਖਾ ਹੈ। ਇਸ ਤਰ੍ਹਾਂ ਹੀ ਦੇਖੋ ਭਾਈ ਡੱਲ ਸਿੰਘ ਨੇ ਵੇਖਿਆ, ਹੁਣ ਮਹਾਰਾਜ ਨੂੰ ਨਾ ਤਾਂ ਨਹੀਂ ਕਰ ਸਕਦੇ, ਫਿਰ ਵੀ ਕਿਹਾ ਹਾਂ ਮਹਾਰਾਜ ਕਿਰਪਾ ਕਰੋ ਆਵਾਂਗਾ, ਜ਼ਰੂਰ ਅਵਸ਼ ਆਵਾਂਗਾ। ਫਿਰ ਕਹਿੰਦਾ ਮਹਾਰਾਜ ਲੇਕਿਨ ਨਾ ਮਨ ਕਰਕੇ ਨਹੀਂ ਲੱਗ ਰਿਹਾ। ਇੱਕ ਤਾਂ ਹੁੰਦਾ ਮਨ ਦੇ ਵਿੱਚ ਚਾਹ ਹੁੰਦਾ ਕਿ ਚਲੋ ਭਾਈ ਇਹ ਆਪਾਂ ਜਾਣਾ ਹੀ ਹੈ, ਲੇਕਿਨ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਭਾਈ ਜ਼ਬਰਦਸਤੀ ਕੋ ਰਾਮ ਰਾਮ ਜਿਹਨੂੰ ਆਪਾਂ ਬੋਲਦੇ ਹਾਂ, ਮਨ ਵਿੱਚ ਭਾਵਨਾ ਨਹੀਂ ਹੁੰਦੀ ਹੈ, ਲੇਕਿਨ ਫਿਰ ਵੀ ਪਿਆਰੇ ਉਹ ਕੁਛ ਮਜਬੂਰੀਆਂ ਇਹੋ ਜਿਹੀਆਂ ਆ ਜਾਂਦੀਆਂ ਤੇ ਉਹ ਕੰਮ ਬੰਦੇ ਨੂੰ ਕਰਨੇ ਪੈਂਦੇ। ਸੋ ਭਾਈ ਡੱਲ ਸਿੰਘ ਨੇ ਕਿਹਾ ਮਹਾਰਾਜ ਚਿੱਤ ਤਾਂ ਨਹੀਂ ਕਰਦਾ ਕਿ ਮੈਂ ਵੀ ਜਾਵਾਂ, ਲੇਕਿਨ ਕੀ ਕਰੀਏ ਆਪ ਜੀ ਦਾ ਵਚਨ ਮੋੜ ਨਹੀਂ ਸਕਦਾ, ਬਸ ਇਹ ਮਜਬੂਰੀ ਕਰਕੇ ਮੈਂ ਵੀ ਤੁਹਾਡੇ ਨਾਲ ਚੱਲਾਂਗਾ, ਲੇਕਿਨ ਮੇਰਾ ਮਨ ਨਹੀਂ ਮੰਨਦਾ।
1: ਅਨੇਕ ਪ੍ਰਕਾਰ
0: ਤੇ ਅਨੇਕਾਂ ਅਨੇਕ ਪ੍ਰਕਾਰ ਦੇ ਨਾਲ ਇਹ ਗਿਣਤੀਆਂ ਮਿਣਤੀਆਂ ਕਰ ਰਹੇ ਹਨ, ਫਿਰ ਵੀ ਵਿਚਾਰ ਕਰਦੇ ਕਿ ਭਾਈ ਜੇ ਆਪਾਂ ਕਹਿ ਦਿੰਦੇ ਨਹੀਂ ਮਹਾਰਾਜ ਅਸੀਂ ਹਟ ਜਾਣਾ ਵਾਪਸ ਚੱਲ ਜਾਣਾ, ਇਹ ਵੀ ਕੰਮ ਔਖਾ ਹੋਵੇਗਾ। ਹੁਣ ਦੂਜਾ ਪਿਆਰਿਓ ਪਰਿਵਾਰ ਦੇ ਨਾਲ ਵੀ ਵਿਛੋੜਾ ਪੈ ਜਾਣਾ ਹੈ। ਹੁਣ ਇਹੋ ਜਿਹਾ ਖੇਲਾ ਜਿਹੜਾ ਆ ਕਰਕੇ ਪੈ ਗਿਆ, ਹੁਣ ਦੂਜੇ ਪਾਸੇ ਨੌਰੰਗੇ ਦੀ ਬੇਗਮ ਜਿਹੜੀ ਹੈ ਉਹ ਮਰ ਗਈ ਹੈ, ਨ੍ਰਿਪ ਚੰਬਿਆਲ ਜਿਹੜੀ ਚੰਬਿਆਲ ਦੀ ਦੋਹਤਾ ਜਿਹੜੀ ਬਣੀ ਸੀ, ਜਦੋਂ ਸਤਿਗੁਰੂ ਮਹਾਰਾਜ ਰਵਾਲ ਸਰ ਗਏ ਸੀ ਨਾ ਪਿਆਰਿਓ, ਹੁਣ ਉਹ ਜਿਹੜੀ ਬੀਬੀ ਬਹੁਤ ਬੁੱਧ ਵਿਸਾਲ ਦੇ ਨਾਲ

0: ਦੇਖ ਭਾਈ ਤੇਰਾ ਅਗਲਾ ਜਨਮ ਨਾ ਸਿੱਖਾਂ ਦੇ ਘਰ ਦੇ ਵਿੱਚ ਹੋਵੇਗਾ।
1: ਸਤਸੰਗਤ ਸੇਵਕ
0: ਹੁਣ ਉੱਥੇ ਤੇ ਭਾਈ ਡਲ ਸਿੰਘ ਆਦਿਕ ਗੁਰਮੁਖ ਪਿਆਰੇ ਇਹਨਾਂ ਦੇ ਘਰ ਦੇ ਵਿੱਚ ਉਹ ਬੀਬੀ ਜਿਹੜੀ ਹੈ ਉਹ ਜਿਹੜਾ ਹੈ ਜਨਮ ਧਾਰਨ ਕਰਕੇ ਆਈ ਤੇ ਮਹਾਰਾਜ ਨੇ ਕਿਹਾ ਸੀ ਉਹਨੂੰ ਕਿ ਭਾਈ ਬੀਬਾ ਉੱਥੇ ਤੂੰ ਆਵੇਗੀ ਸਤਸੰਗਤ ਦੀ ਸੇਵਾ ਕਰੇਗੀ ਤੇਰੇ ਪੂਰਵਲੇ ਜਨਮ ਦੇ ਸੰਸਕਾਰ ਜਿਹੜੇ ਹਨ ਉਹ ਨਸ ਜਾਣਗੇ ਉਹ ਖਤਮ ਹੋ ਜਾਣਗੇ ਤੂੰ ਪਵਿੱਤਰ ਹੋਵੇਗੀ ਤੇ ਉਸ ਵੇਲੇ ਤਨ ਮਨ ਕਰਕੇ ਤੇਰਾ ਮਨ ਪਵਿੱਤਰ ਪਾਵਨ ਹੋ ਜਾਵੇਗਾ ਉਸ ਵੇਲੇ ਤੇਰਾ ਅਸਾਂ ਨੇ ਉਧਾਰ ਕਰਨਾ ਤੇਰੇ ਘਰ ਦੇ ਵਿੱਚ ਆ ਕਰਕੇ ਭਾਈ ਨਾਮ ਬਾਣੀ ਦਾ ਪ੍ਰਕਾਸ਼ ਕਰਕੇ ਤੇਰਾ ਉਧਾਰ ਕਰਨਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਆ ਭਾਈ ਡਲ ਸਿੰਘ ਜਿਹੜਾ ਨਾ ਭਾਈ ਡਲ ਸਿੰਘ ਨੇ ਸਤਿਗੁਰੂ ਮਹਾਰਾਜ ਜੀ ਦੇ ਪਰਿਵਾਰ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਇਹਦੀਆਂ ਜੋ ਘਰਵਾਲੀਆਂ ਸਨ ਬੀਬੀਆਂ ਸਨ ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਅੰਤਪੁਰ ਹੈ ਭਾਵ ਕੇ ਮਹਾਰਾਜ ਜੀ ਦੇ ਮਹਿਲ ਹਨ ਔਰ ਵੀ ਬਿਜੜੀਆਂ ਗੋਲੀਆਂ ਦਾਸੀਆਂ ਉਹਨਾਂ ਦੀਆਂ ਇਹਨਾਂ ਨੇ ਬਹੁਤ ਸੇਵਾਵਾਂ ਕਰਨੀਆਂ ਕੀਤੀਆਂ ਸਤਿਗੁਰੂ ਮਹਾਰਾਜ ਜੀ ਦਾ ਪਿਆਰਿਓ ਇਹ ਗੁਰਮੁਖ ਪਿਆਰੇ ਰੋਜ਼ ਭੋਜਨ ਮਹਾਰਾਜ ਜੀ ਜਦੋਂ ਛਕਦੇ ਉਹ ਤੋਂ ਬਾਅਦ ਸੀਤ ਪ੍ਰਸਾਦ ਲਿਆ ਕਰਕੇ ਸਾਰੇ ਛਕਦੇ ਸਨ ਇਹਦੇ ਨਾਲ ਪਿਆਰਿਓ ਇਹਨਾਂ ਸਾਰਿਆਂ ਦਾ ਮਨ ਜਿਹੜਾ ਭਾਵਨਾ ਦੇ ਵਿੱਚ ਭਿੱਜ ਗਿਆ ਨਿਰਮਲ ਹੋ ਗਿਆ
1: ਗੁਰ ਭਗ ਪਰ ਸੀਸ ਝੁਕਾਵਾ
0: ਤੇ ਮਿਲ ਕਰ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਹ ਸਾਰਾ ਪਰਿਵਾਰ ਜਿਹੜਾ ਭਾਈ ਡਲ ਸਿੰਘ ਦਾ ਸੀਸ ਨਿਮਾਉਂਦਾ ਹੈ ਤੇ ਉਸ ਬੀਬਾ ਨੂੰ ਪਿਆਰਿਓ ਪੂਰਵਲੇ ਜਨਮ ਦੀ ਸੋਝੀ ਹੋ ਕਰਕੇ ਆਈ ਹੁਣ ਸਤਸੰਗਤ ਦੀ ਸੇਵਾ ਕਰਨ ਕਰਕੇ ਪਿਆਰਿਓ ਪੂਰਵਲੇ ਜਨਮ ਜਿਹੜੇ ਹਨ ਉਹਦੀ ਸੋਝੀ ਜਦੋਂ ਹੋਈ ਹੈ ਉਸ ਬੀਬਾ ਨੇ ਵਚਨ ਕੀਤਾ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ ਹੁਣ ਆਹ ਜਿਹੜਾ ਜਨਮ ਜਿਹੜਾ ਮੇਰਾ ਅੰਤਮ ਜਨਮ ਹੋਵੇ ਤੇ ਇਹ ਜਨਮ ਮਰਨ ਦੇ ਗੇੜ ਦੇ ਵਿੱਚੋਂ ਮੈਨੂੰ ਕੱਢ ਦੇਣਾ ਕਰੋ
1: ਸ੍ਰੀ ਪ੍ਰਭ ਜਗ
0: ਹੇ ਜਗ ਮੌਰ ਸੰਸਾਰ ਦੇ ਸ੍ਰੇਸ਼ਟ ਸ਼੍ਰੋਮਣੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੋਈ ਇਹੋ ਜਿਹਾ ਬਚਨ ਕਰੋ ਜਿਹਦੇ ਨਾਲ ਮੇਰਾ ਉਧਾਰ ਹੋ ਜਾਵੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਥੋੜੀ ਉਮਰ ਦੇ ਵਿੱਚ ਪਾਤਸ਼ਾਹ ਜੀ ਨੇ ਕਿਹਾ ਕਿ ਬੀਬਾ ਤੇਰਾ ਜਿਹੜਾ ਥੋੜਾ ਸਮਾਂ ਰਹਿੰਦਾ ਹੈ ਤੇਰੀ ਆਰਵਲਾ ਥੋੜੀ ਕੋ ਰਹਿੰਦੀ ਹੈ ਉਹ ਤੈਨੂੰ ਭੋਗਣਾ ਪਵੇਗਾ ਭਾਈ ਡਲ ਸਿੰਘ ਜਿਹੜਾ ਇਹਨੇ ਸਾਡੀ ਬਹੁਤ ਸੇਵਾ ਕਰਨੀ ਕੀਤੀ ਹੈ ਇਹਦੀ ਸ਼ੁਭ ਗਤੀ ਹੋਵੇਗੀ ਇਹਦੇ ਨਾਲ ਨਾਲ ਬੀਬਾ ਤੂੰ ਨੇ ਵੀ ਬਹੁਤ ਜ਼ਿਆਦਾ ਸੰਗਤਾਂ ਦੀ ਸੇਵਾ ਕਰਨੀ ਕੀਤੀ ਕਦੇ ਮੱਥੇ ਦੇ ਉੱਤੇ ਵੱਟ ਨਹੀਂ ਚਾੜੇ ਕਦੋਂ ਜਦੋਂ ਵੀ ਸੰਗਤਾਂ ਆਉਂਦੀਆਂ ਗੁਰੂ ਕੇ ਸਿੱਖ ਆਉਂਦੇ ਤੇ ਬਹੁਤ ਪਿਆਰ ਦੇ ਨਾਲ ਤੁਸਾਂ ਨੇ ਸੇਵਾਵਾਂ ਕੀਤੀਆਂ ਪ੍ਰਸ਼ਾਦਾ ਪਾਣੀ ਆਦਿਕ ਸਿਖਾਉਣਾ ਕੀਤਾ ਇਹ ਸੇਵਾ ਦਾ ਤੁਹਾਨੂੰ ਭਾਗ ਲੱਗੇਗਾ ਤੇ ਤੇਰੀ ਵੀ ਆਸ਼ੀ ਸ਼ੁਭ ਗਤ ਹੋਵੇਗੀ ਜੋ ਤੂੰ ਮਨ ਵਿੱਚ ਵਿਚਾਰ ਕਰਦੀ ਹੈ ਤੇਰੇ ਮਨ ਮੁਤਾਬਕ ਤੇਰੀ ਆਸ਼ੀ ਗਤ ਹੋਵੇਗੀ ਆ ਸੁਣ ਕਰਕੇ ਉਸ ਬੀਬਾ ਨੇ ਮਹਾਰਾਜ ਜੀ ਦੇ ਚਰਨ ਕਮਲ ਜਿਹੜੇ ਹਨ
1: ਵਿਸ਼ਾਲ ਉਪਾਏ
0: ਮਹਾਰਾਜ ਜੀ ਦੇ ਚਰਨ ਕਮਲਾਂ ਦੀ ਉਹਨੇ ਬੜੀ ਸੇਵਾ ਕੀਤੀ ਹੈ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਣਾ ਕੀਤਾ ਹੱਥ ਜੋੜ ਕਰਕੇ ਉਹਨੇ ਬੰਦਨਾ ਕੀਤੀ ਹੈ ਮਨੋਕਾਮਨਾ ਜਿਹੜੀ ਹੈ ਉਹਨੂੰ ਪ੍ਰਾਪਤ ਹੋਈ ਹੈ ਸਤਿਗੁਰੂ ਮਹਾਰਾਜ ਜੀ ਦੇ ਪਾਸੋਂ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਤੋਂ ਬਾਅਦ ਜਦੋਂ ਮਹਾਰਾਜ ਜੀ ਨੇ ਬਚਨ ਕੀਤਾ ਨਾ ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਸਦਾ ਤਿਆਰੀਆਂ ਕਰਦੇ ਕਿ ਭਾਈ ਹੁਣ ਲੰਬੇ ਪੈਂਡੇ ਦੇ ਉੱਤੇ ਜਾਣਾ ਹੈ ਕਿਉਂਕਿ ਜੇ ਥੋੜੇ ਦਿਨਾਂ ਦੇ ਲਈ ਜਾਣਾ ਹੋਵੇ ਤੇ ਤਿਆਰੀ ਛੋਟੀ ਹੁੰਦੀ ਹੈ ਜੇ ਕਈ ਦਿਨਾਂ ਦੇ ਲਈ ਜਾਣਾ ਤੇ ਪਿਆਰਿਓ ਤਿਆਰੀ ਵੱਡੀ ਕਰਨੀ ਪੈਂਦੀ ਹੈ ਉਹਨਾਂ ਜ਼ਮਾਨਿਆਂ ਦੇ ਵਿੱਚ ਕਿੱਥੇ ਸਫ਼ਰ ਕਰਨਾ ਪੂਰਾ ਡੰਡਾ ਡੇਰਾ ਲਾਓ ਲਸ਼ਕਰ ਕਈ ਬੈਲ ਗੱਡੇ ਤਾਂ ਪਿਆਰਿਓ ਉਹ ਤਾਂ ਜਿਹੜੇ ਹਨ ਮਹਾਰਾਜ ਜੀ ਦੇ ਟੈਂਟ ਤੰਬੂ ਜਿਹੜੇ ਲੱਗਦੇ ਹਨ ਉਹਨਾਂ ਦੇ ਹੀ ਹੁੰਦੇ ਸਨ ਬਸਤਰ ਆਦਿਕ ਤੇ ਨਾਲ ਔਰ ਵਿਛਾਉਣੇ ਆਦਿਕ ਬਹੁਤ ਜ਼ਿਆਦਾ ਪਿਆਰਿਓ ਖਲਾਰਾ ਹੋਇਆ ਕਰਦਾ ਸੀ ਜੇ ਜਾਣਾ ਹੋਵੇ ਮੇਰੇ ਹਿਸਾਬ ਦੇ ਨਾਲ ਤਾਂ 50-60 ਬੈਲ ਗੱਡੇ ਜਾਂ 100 ਦੇ ਕਰੀਬ ਤਾਂ ਇਹ ਸਮਾਨ ਜਿਹੜਾ ਉਹਨੂੰ ਲੱਦਣ ਦੇ ਲਈ ਲੱਗ ਜਾਣਗੇ ਉਹ ਤੋਂ ਬਾਅਦ ਬੰਦਿਆਂ ਨੇ ਬੀਬੀਆਂ ਨੇ ਬੈਠ ਕੇ ਜਾਣਾ ਤੇ ਘੋੜਿਆਂ ਨੂੰ ਲੈ ਕਰਕੇ ਜਾਣਾ, ਬਹੁਤ ਜ਼ਿਆਦਾ ਤਿਆਰੀ ਕਰਨੀ ਪੈਂਦੀ। ਸਤਿਗੁਰੂ ਮਹਾਰਾਜ ਦੱਖਣ ਦੇ ਵੱਲ ਇਸ ਪਾਸੇ ਹਜ਼ੂਰ ਸਾਹਿਬ, ਇਹ ਜਿਹੜਾ ਅੰਤਿਮ ਪੜਾਵ ਇੱਥੇ ਮਹਾਰਾਜ ਜੀ ਨੇ ਕਰਨਾ ਕੀਤਾ, ਇਸ ਪਾਸੇ ਸਤਿਗੁਰੂ ਮਹਾਰਾਜ ਜੀ ਨੇ ਤਿਆਰੀ ਕੀਤੀ ਹੈ। ਹੁਣ ਉਸ ਵੇਲੇ ਇੱਥੇ ਕਹਿ ਭਾਈ, ਭਾਈ ਦਾ ਮਤਲਬ ਹੈ ਭਾਈ ਰਾਮ ਕੁਬੇਰ ਜੀ ਜਿਹੜੇ ਹਨ, ਕਿਉਂਕਿ ਗੁਰਮੁਖੋ ਇਹ ਸਾਰੀ ਕਥਾ ਜਿਹੜੀ ਹੈ ਰਮਦਾਸ ਦੇ ਵਿੱਚ ਬੈਠ ਕਰਕੇ ਬਾਬਾ ਰਾਮ ਕੁਬੇਰ ਜੀ, ਜੋ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਬੰਸ਼ ਦੇ ਵਿੱਚੋਂ ਹਨ, ਉਹ ਗੁਰਮੁਖ ਪਿਆਰੇ ਆਪਣੇ ਸੇਵਾਦਾਰ ਜਿਹੜੇ ਉਹਨਾਂ ਦੇ ਨੇਮੀ ਪ੍ਰੇਮੀ ਜਿਹੜੇ ਹਨ, ਕਿਉਂਕਿ ਗੁਰੂ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾ ਗਏ ਉਹ ਤੋਂ ਬਾਅਦ ਬਹੁਤ ਲੰਬੀ ਆਰਬਲਾ ਉਹਨਾਂ ਨੇ ਭੋਗਣੀ ਕੀਤੀ ਹੈ ਉਹਨਾਂ ਨੂੰ, ਤੇ ਨਾਲ ਪਿਆਰਿਓ ਆਦਿ ਸਿੱਖ ਪਰਿਵਾਰ ਸੀ, ਭਾਵ ਕੇ ਸਿੱਖਾਂ ਦੇ ਘਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਦਾ ਜਨਮ ਹੈ, ਇਸ ਕਰਕੇ ਬਾਪ ਦਾਦੇ ਵੀ ਜਿਹੜੇ ਹਨ ਜੋ ਉਹਨਾਂ ਨੇ ਸਾਖੀਆਂ ਗੁਰੂ ਮਹਾਰਾਜ ਜੀ ਦੀਆਂ ਦੱਸੀਆਂ ਉਹ ਚੇਤੇ ਸਨ। ਇਸ ਤਰ੍ਹਾਂ ਹੀ ਸਾਧ ਸੰਗਤ ਜੀ, ਦੇਖੋ ਕੋਈ ਵੀ ਜਿਹੜਾ ਇਤਿਹਾਸ ਜਿਹੜਾ ਨਾ ਉਹ ਸਭ ਤੋਂ ਪਹਿਲੇ ਦੰਦ ਕਥਾਵਾਂ ਦੇ ਵਿੱਚ ਆਉਂਦਾ, ਉਹ ਤੋਂ ਬਾਅਦ ਉਹ ਗ੍ਰੰਥ ਲਿਖੇ ਜਾਂਦੇ, ਉਹ ਫਿਰ ਇਤਿਹਾਸ ਬਣਦਾ, ਉਹ ਇੱਕ ਸਾਹਿਤ ਪੁਰਾਣ ਕਥਾ ਆਦਿਕ ਬਣਦੀਆਂ ਹਨ। ਸਭ ਤੋਂ ਪਹਿਲੇ ਪਿਆਰੇ ਉਹ ਲੋਕੋਕਤੀ ਹੁੰਦੀ ਹੈ, ਇਹਨੂੰ ਦੰਦ ਕਥਾ ਲੋਕੋਕਤੀ ਬੋਲਦੇ, ਸਮਝੋ ਕਿ ਕਿੱਥੇ ਨਾ ਜੀ ਮੈਨੇ ਕੋਈ ਹਾਦਸਾ ਵੇਖਣਾ ਕੀਤਾ, ਮੇਰੇ ਅੱਖਾਂ ਦੇ ਅੱਗੇ ਨਾ ਕੋਈ ਇਹ ਹੋਇਆ, ਕੋਈ ਭਾਣਾ ਵਰਤਿਆ, ਸਭ ਤੋਂ ਪਹਿਲੇ ਪਿਆਰੇ ਉਹ ਮੈਂ ਕੀ ਕਰਾਂਗਾ, ਉਹ ਆਪਣੇ ਨਾਲਦਿਆਂ ਨੂੰ ਬੋਲਾਂਗਾ ਜਾਂ ਲਿਖਾਂਗਾ। ਲਿਖਣਾ ਤਾਂ ਬੜਾ ਕਠਿਨ ਹੁੰਦਾ ਹੈ, ਨਾਲਦਿਆਂ ਨੂੰ ਮੈਂ ਬੋਲਾਂਗਾ ਹਾਂ ਜੀ ਮੇਰੇ ਅੱਖਾਂ ਦੇ ਅੱਗੇ ਇੰਜ ਹੋਇਆ, ਇਸ ਤਰ੍ਹਾਂ ਹੋਇਆ, ਮੈਂ ਖੁਦ ਇਸ ਗੱਲ ਦਾ ਗਵਾਹ ਹਾਂ ਭਾਈ। ਉਹ ਤੋਂ ਬਾਅਦ ਬੰਦੇ ਜਿਹੜੇ ਹਨ ਉਹਨੂੰ ਲਿਖ ਲੈਂਦੇ, ਫਿਰ ਕੋਈ ਕਵੀ ਜਿਹੜਾ ਹੈ ਉਹਨੂੰ ਕਵਿਤਾ ਦੇ ਵਿੱਚ ਉਹਨੂੰ ਢਾਲ ਲੈਂਦਾ। ਇਸ ਤਰ੍ਹਾਂ ਹੀ ਭਾਈ ਰਾਮ ਕੁਬੇਰ ਜੀ ਜਿਹੜੇ ਹਨ ਆਪਣੇ ਸੰਗੀ ਸਾਥੀ ਉਹਨਾਂ ਨੂੰ ਇਹ ਇਤਿਹਾਸ ਪੂਰਾ ਹੱਡ ਬੀਤਾ ਇਤਿਹਾਸ, ਜੋ ਉਹਨਾਂ ਨੇ ਆਪ ਮਹਾਰਾਜ ਜੀ ਦੇ ਨਾਲ ਰਹਿ ਕਰਕੇ ਸਮਾਂ ਗੁਜ਼ਾਰਨਾ ਕੀਤਾ, ਉਹ ਉਹਨਾਂ ਨੇ ਦੱਸਿਆ, ਉਹਨਾਂ ਦੇ ਸੇਵਕਾਂ ਨੇ ਉਹਨੂੰ ਲਿਖ ਲਿਆ। ਉਹ ਤੋਂ ਬਾਅਦ ਭਾਈ ਆਪਣੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ ਜਦੋਂ ਇਤਿਹਾਸ ਪ੍ਰਾਪਤ ਹੋਇਆ, ਉਹਨਾਂ ਨੇ ਸਾਧ ਸੰਗਤ ਜੀ ਉਹਨੂੰ ਕਵਿਤਾ ਦੇ ਵਿੱਚ ਢਾਲਣਾ ਕੀਤਾ। ਸੋ ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਰੀ ਕਥਾ ਜਿਹੜੀ ਹੈ ਭਾਈ ਰਾਮ ਕੁਬੇਰ ਜੀ ਉਹ ਆਪਣੇ ਸੇਵਕਾਂ ਨੂੰ ਆਪਣੇ ਸਿੱਖਾਂ ਨੂੰ ਉਚਾਰਨ ਕਰ ਰਹੇ ਹਨ। ਤੇ ਮੈਨੇ ਵੀ ਕਹਿ ਦਿੱਤਾ, ਕਹਿੰਦੇ ਭਾਈ ਰਾਮ ਕੁਬੇਰ ਜੀ ਨੇ ਕਿਹਾ, ਸਤਿਗੁਰੂ ਮਹਾਰਾਜ ਮੈਂ ਵੀ ਤੁਹਾਡੇ ਨਾਲ ਦੱਖਣ ਦੇ ਪਾਸੇ ਜਾਣਾ ਚਾਹੁੰਦਾ ਹਾਂ। ਉਸ ਵੇਲੇ ਭਾਈ ਸਾਹਿਬ ਜੀ ਸਰਵਣ ਕਰਾਉਂਦੇ ਸਾਧ ਸੰਗਤ ਜੀ, ਕਈ ਬੰਦੇ ਜਿਨ੍ਹਾਂ ਨੂੰ ਪਰਿਵਾਰਾਂ ਦੇ ਨਾਲ ਪਿਆਰ ਸੀ ਮੋਹ ਸੀ, ਉਹ ਵਾਪਸ ਆਪਣੇ ਘਰਾਂ ਨੂੰ ਚੱਲ ਗਏ। ਉਹ ਉਸ ਤੋਂ ਬਾਅਦ ਕਈਆਂ ਨੇ ਪਿਆਰੇ ਕਪਟ ਕਰਨਾ ਕੀਤਾ, ਕੋਈ ਗੱਲਾਂ ਬਾਤਾਂ ਬਣਾ ਲਈਆਂ, ਮਹਾਰਾਜ ਆ ਹੈ ਉਹ ਹੈ, ਇਹ ਕੰਮ ਕਰਨਾ ਉਹ ਕੰਮ ਕਰਨਾ, ਇੰਜ ਕਹਿ ਕਰਕੇ ਉਹ ਵਾਪਸ ਮੁੜ ਗਏ।
1: ਕਪਟ ਬਿਨ ਸੰਗੀ
0: ਭਾਈ, ਹੁਣ ਕਈ ਜਿਹੜੇ ਹਨ ਕਈਆਂ ਨੇ ਕਪਟ ਦਾ ਤਿਆਗ ਕਰ ਦਿੱਤਾ, ਨਿਸ਼ਕਪਟ ਹੋ ਕਰਕੇ ਮਹਾਰਾਜ ਜੀ ਦੇ ਸੰਗੀ ਸਾਥੀ ਬਣ ਗਏ।
1: ਸਤਿਗੁਰੂ ਚਰਨ ਪ੍ਰੇਮ ਕੋ ਲਏ,
0: ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਜਿਨ੍ਹਾਂ ਦੇ ਮਨ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਡਾਢਾ ਪਿਆਰ ਹੈ, ਪ੍ਰੇਮ ਦੇ ਵਿੱਚ ਜਿਹੜੇ ਪੋਤ ਪੋਤ ਪਰੋਤੇ ਹੋਏ ਹਨ, ਉਹਨਾਂ ਨੇ ਹੀ ਸਾਧ ਸੰਗਤ ਜੀ ਹਾਮੀ ਭਰਨੀ ਕੀਤੀ, ਮਹਾਰਾਜ ਅਸੀਂ ਆਪ ਜੀ ਦੇ ਨਾਲ ਜਾਣਾ, ਤੁਹਾਡੇ ਨਾਲ ਚੱਲਣਾ। ਹੁਣ ਪਿਆਰਿਓ ਤਿੰਨ ਤਰ੍ਹਾਂ ਦੀਆਂ ਦਿਸ਼ਾਵਾਂ ਜਿਹੜੀਆਂ ਹਨ ਸਿੱਖਾਂ ਦੀ ਹੋ ਗਈ ਹੈ। ਹੁਣ ਇੱਕ ਗੱਲ ਜਿਹੜੀ ਹੈ, ਕਈਆਂ ਨੇ ਪਿਆਰਿਓ ਕਈ ਲਾਹਾ ਲੈ ਚੱਲੇ, ਇੱਕ ਚੱਲੇ ਮੂਲ ਗਵਾਏ, ਕਈ ਪਿਆਰਿਓ ਜਿਸ ਤਰ੍ਹਾਂ ਕਹਿੰਦੇ ਨਾ ਗੁਰਮੁਖ ਲਾਹਾ ਲੈ ਚੱਲੇ, ਮਨਮੁਖ ਚੱਲੇ ਮੂਲ ਗਵਾਏ ਜੀਓ, ਕੋਈ ਲਾਹਾ ਲੈ ਕਰਕੇ ਚੱਲ ਜਾਂਦਾ, ਕੋਈ ਪਿਆਰਿਓ ਆਪਣਾ ਸਭ ਕੁਛ ਗਵਾ ਲੈਂਦਾ। ਹੁਣ ਜਿਹੜੇ ਗੁਰਮੁਖ ਪਿਆਰੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਹੋ ਕਰਕੇ ਆਏ ਪਿਆਰਿਓ, ਧਨਤਾ ਦੇ ਯੋਗ ਹੋ ਗਏ, ਉਹ ਇਤਿਹਾਸਿਕ ਪੁਰਸ਼ ਬਣ ਗਏ ਹਨ, ਬੜੀ ਮਹਾਰਾਜ ਜੀ ਦੀ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋਈ, ਫਿਰ ਮਹਾਰਾਜ ਜੀ ਦੇ ਨਾਲ ਉਹ ਹਜ਼ੂਰੀਏ ਸਿੱਖ ਬਣ ਕੇ ਨਿਤਰੇ ਹਨ। ਕਈ ਜਿਹੜੇ ਹਨ ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰੇ ਉਹ ਜ਼ਿਆਦਾ ਭਾਵਨਾ ਨਹੀਂ ਸੀ, ਉਹਨਾਂ ਨੇ ਹੱਥ ਜੋੜ ਦਿੱਤੇ, ਕਹਿ ਦਿੱਤਾ ਮਹਾਰਾਜ ਚਲੋ ਮਹੀਨਾ ਦੋ ਮਹੀਨਾ ਸਾਲ ਭਰ ਜਿਹੜਾ ਚਲੋ ਬਹੁਤ ਹੋ ਗਿਆ, ਸਾਲ ਡੇਢ ਸਾਲ ਲਾ ਦਿਓ, ਇੰਨਾ ਸਮਾਂ ਤਾਂ ਚਲੋ ਮਹਾਰਾਜ ਪਰਿਵਾਰ ਤੋਂ ਵੱਖ ਵੀ ਹੋ ਕਰਕੇ ਰਹੀਦਾ ਰਹਿ ਸਕਦੇ ਹਾਂ, लेकिन सदा दे लई आप जी कहिंदे कि भी जावांगे पता नहीं वापस मुड़ना के नहीं मुड़ना। फिर सतगुरु महाराज ये रहना बड़ा औखा होवेगा ते और ओ वापस मुड़ गए। उन्होंने कह दिता महाराज तुहाडे नाल असी नहीं जा सकते हां,
1: मोह त्याग कर चले।
0: ते जिहड़े गुरमुख प्यारे जिहड़े जिन्हां ने लाभ प्राप्त करना कीता ना प्यारियो, मोह तां उन्हां दा भी सी ना परिवार दे नाल, ओह एकदम प्यारियो ढीठ थोड़ी सन, भाव के उन्हां दीआं भी धीआं उन्हां दे भी प्यारियो बच्चे सन, घर वालियां सन, उन्हां दे नाल भी प्रेम सी परिवार वाले सन। लेकिन जदों गुरु महाराज जी दे प्यार दी गल आई, उन्होंने वेख्या कि परिवार का मोह पाई कुछ भी नहीं है, लेकिन गुरु महाराज जी दे चरणा दा प्यार जेड़ा साडे लई सब कुछ है। ता ही ता प्यारियो स्याणे कहिंदे ना, वड्डे दे उत्ते छोटे नूं निशावर कीता जांदा है। वड्डा जिथे होवे प्यारियो, जिथे ज्यादा दे उत्ते छोटे उहदे विच जज्ब हो जांदे हन। जिन्हां दा ज्यादा प्यार परिवार दे नाल सी ओह परिवारां नूं चल गए, जिन्हां दा ज्यादा प्यार सतगुरु महाराज जी दे चरणां दे नाल सी ओह परिवारां नूं छड्ड करके गुरु महाराज जी दे नाल हो तुरे हन।
1: हुण
0: ओह प्यारियो पूर्ण पुरश हो करके उतरे हन। लोकां ने उहनां नूं भला करना कीता, कहा कि अज भाई तुसी कसौटी दे उत्ते कसे गए हो, अज तुहाडा जिहड़ा है प्रेम जिहड़ा पूर्ण होया है, अज पता चल गया। जिस तरह कहण मात्र करके तां प्यारियो आपां हर कोई बोलदे ना, कई वारी गल्लां बातां दे विच किहदे नाल प्यार होवे मित्राचारी होवे, आपां कहिंदे आ मित्रा तू दस औखा वेला आवेगा तेरे नाल खड़ांगे जाना तक वार दवांगे, बहुत बोलदे आ। लेकिन प्यारियो जदों औखा समा आउंदा सब तो पहले ओही हाथ जोड़ के भज जांदे खिसक जांदे, कहिंदे कि नहीं जी मैनू बड़े काम हन, यह करना वह करना नहीं हो सकता। इस तरह प्यारियो कई कहण कहाउण वाले तो बहुत सी कि महाराज तुहाडे नाल ही जाना, तुहाडे नाल ही साडी निभणी है, तुहानू छड करके नहीं मुड़ना नहीं यह करना। लेकिन हुण प्यारियो समा इहोजा आ गया ते औखा वेला जदों आ गया, उन्हां ने हाथ जोड़ लै कह दिता नहीं महाराज तुहाडे नाल जाना बड़ा औखा है, असीं अपने परिवार वल चलदे हां। जिहड़े गए ओह कसौटी दे उत्ते खरे उतरे हन।
1: जब ते पुत्र मरे विच मिले,
0: हुण प्यारियो हुण अगे वचन करदे हन, जिहड़ा भाई अभय राम जिहड़ा है जदों ओहदे दो पुत्र जिहड़े हन ओह उस मेले दे विच आपने ओह सरवण कीता ना, जिहदे विच भाई अपना जिहड़ा कोट कपूरा जिहड़ा कपूर सिंह जिहड़ा है, भाई कपूर

0: ਦੇ ਨਾਲ ਝਗੜਾ ਹੋ ਗਿਆ ਤੇ ਉਹ ਝਗੜੇ ਦੇ ਵਿੱਚ ਛੁਡਾਉਣ ਦੇ ਲਈ ਅਭੈ ਰਾਮ ਦੇ ਦੋ ਪੁੱਤਰ ਜਿਹੜੇ ਹਨ ਉਹ ਵਿਚਾਰੇ ਪਿਆਰੇ ਉਹ ਜੰਗ ਦੇ ਵਿੱਚ ਉਹਨਾਂ ਨੂੰ ਛੁਡਾਉਣ ਦੇ ਲਈ ਕਈ ਵਾਰੀ ਕੀ ਹੁੰਦਾ ਜਿੱਥੇ ਸਿਆਣੇ ਕਹਿੰਦੇ ਹਨ ਕੋਈ ਪਿਆਰਿਓ ਸਿਆਣਿਆਂ ਦਾ ਕਥਨ ਹੈ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਨਹੀਂ ਭਾਈ ਐਵੇਂ ਬੋਲਦੇ ਲੇਕਿਨ ਪਿਆਰਿਓ ਸਿਆਣਿਆਂ ਦੀਆਂ ਗੱਲਾਂ ਦੇ ਵਿੱਚ ਬਹੁਤ ਜ਼ਿਆਦਾ ਰਮਝ ਹੁੰਦੀ ਹੈ ਕਈ ਵਾਰੀ ਸਿਆਣੇ ਕਹਿੰਦੇ ਕਿ ਬੱਚੋ ਉਹ ਸਮਝਾਉਂਦੇ ਹਨ ਕਿ ਕਿੱਥੇ ਦੋ ਧਿਰਾਂ ਦਾ ਝਗੜਾ ਹੁੰਦਾ ਨਾ ਤੇ ਉਹ ਝਗੜੇ ਦੇ ਵਿੱਚ ਨਾ ਸਿੱਧਾ ਨਹੀਂ ਉਤਰਨਾ ਚਾਹੀਦਾ ਜਿਹੜੇ ਬੰਦੇ ਲੜਨ ਵਾਲੇ ਜਿਹੜੇ ਸ਼ਸਤਰਾਂ ਨੂੰ ਲੈ ਕਰਕੇ ਲੜਦੇ ਹੋਣ ਉਹਦੇ ਵਿੱਚ ਤਾਂ ਨਿਹੱਥੇ ਹੋ ਕਰਕੇ ਕਦੇ ਨਹੀਂ ਜਾਣਾ ਚਾਹੀਦਾ ਕਈ ਵਾਰੀ ਇੰਜ ਹੁੰਦਾ ਪਿਆਰਿਓ ਜਿੱਥੇ ਸ਼ਸਤਰਾਂ ਦੀ ਲੜਾਈ ਹੁੰਦੀ ਤੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਜਾਂਦੇ ਤੁਸੀਂ ਪਿਆਰ ਦੇ ਨਾਲ ਜਾਂ ਉਹਨਾਂ ਨੂੰ ਸਮਝਾਉਣ ਦੇ ਲਈ ਜਾਓ ਕਿ ਨਾ ਭਾਈ ਹਟ ਜਾਓ ਇਹ ਕਰੋ ਤੇ ਪਿਆਰਿਓ ਕਈ ਵਾਰੀ ਤੇ ਕੀ ਹੁੰਦਾ ਉਹ ਤਾਂ ਬਚ ਜਾਂਦੇ ਆਪਸ ਦੇ ਵਿੱਚ ਤਾਂ ਇਹ ਨਹੀਂ ਕਰਦੇ ਲੇਕਿਨ ਵਿਚਕਾਰ ਵਿਚਾਰਾ ਜਿਹੜਾ ਬਚਾਉਣ ਦੇ ਲਈ ਆਉਂਦਾ ਉਹਨੂੰ ਮਾਰ ਦਿੰਦੇ ਉਹਦਾ ਘਾਟਾ ਵਾਧਾ ਹੋ ਜਾਂਦਾ ਇਹ ਅਭੈ ਰਾਮ ਦੇ ਪੁੱਤਰ ਇਹਨਾਂ ਦੇ ਮਨ ਵਿੱਚ ਆਇਆ ਸੀ ਕਿ ਭਾਈ ਕਿ ਚਲੋ ਆਹ ਝਗੜਾ ਮੁਕਾਈਏ ਆਪਸ ਦੇ ਵਿੱਚ ਹੀ ਝਗੜਦੇ ਹਨ ਲੜਦੇ ਪਏ ਹਨ ਉਹ ਵਿਚਾਰੇ ਗਏ ਇਹਨਾਂ ਬੇਈਮਾਨਾਂ ਨੇ ਪਿਆਰੇ ਕਪੂਰ ਸਿੰਘ ਦੇ ਜਿਹੜੇ ਬੰਦੇ ਹਨ ਕਪੂਰਾ ਤਾਂ ਦੂਜੇ ਪਾਸੇ ਸੀ ਉਹਨੂੰ ਤਾਂ ਪਤਾ ਵੀ ਨਹੀਂ ਉਹਦੇ ਬੰਦਿਆਂ ਨੇ ਪਿਆਰੇ ਉਹ ਅਭੈ ਰਾਮ ਦੇ ਪੁੱਤਰਾਂ ਨੂੰ ਮਾਰ ਦਿੱਤਾ ਉਹ ਅਭੈ ਰਾਮ ਜਿਹੜਾ ਨਾ ਪਿਆਰੇ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਸ਼ੋਕ ਆ ਗਿਆ ਉਹਨੇ ਵੇਖਿਆ ਜਦੋਂ ਪਿਆਰਿਓ ਜਦੋਂ ਪੁੱਤਰਾਂ ਦੀ ਮੌਤ ਨੌਜਵਾਨ ਬੱਚੇ ਜਦੋਂ ਮਰ ਜਾਂਦੇ ਨਾ ਪਿਆਰਿਓ ਉਹ ਬੰਦੇ ਟੁੱਟ ਜਾਇਆ ਕਰਦੇ ਹਨ ਉਹ ਫਿਰ ਕੋਈ ਜਿਹੜਾ ਪਿਆਰ ਕਰਨ ਵਾਲਾ ਜਿਹੜਾ ਹੁੰਦਾ ਨਾ ਪਰਿਵਾਰ ਦੇ ਨਾਲ ਉਹ ਬਹੁਤ ਪਿਆਰਿਓ ਗਮਗੀਨ ਹੋ ਜਾਂਦਾ ਉਹ ਕਹਿੰਦਾ ਕਿ ਭਾਈ ਮੇਰਾ ਤਾਂ ਸਭ ਬਰਬਾਦ ਹੋ ਗਿਆ ਸਭ ਲੁੱਟ ਗਿਆ ਕਈ ਵਾਰੀ ਆਪਾਂ ਵੇਖਦੇ ਹਾਂ ਇਹੋ ਜਿਹੇ ਬੰਦੇ ਪਿਆਰਿਓ ਇੰਨਾ ਵੈਰਾਗ ਚੜ ਜਾਂਦਾ ਜਿਨ੍ਹਾਂ ਦੇ ਜਿਹੜੇ ਹਨ ਨੌਜਵਾਨ ਪੁੱਤਰ ਅੱਖਾਂ ਦੇ ਅੱਗੇ ਮਰ ਜਾਂਦੇ ਖਤਮ ਹੋ ਜਾਂਦੇ ਪਰਿਵਾਰ ਉੱਜੜ ਜਾਂਦਾ ਤੇ ਉਹ ਬੰਦੇ ਪਿਆਰਿਓ ਜਾਂ ਤਾਂ ਬਾਗੀ ਬਣ ਜਾਂਦੇ ਬੜੇ ਖਤਰਨਾਕ ਜਾਂ ਤਾਂ ਪਿਆਰਿਓ ਸਮਰਪਿਤ ਭਾਵਨਾ ਆ ਜਾਂਦੀ ਹੈ ਸਭ ਕੁਛ ਤਿਆਗ ਕਰਕੇ ਇਹ ਗੁਰੂ ਘਰਾਂ ਦੇ ਵਿੱਚ ਜਾ ਕਰਕੇ ਆਪਣੇ ਰਹਿੰਦਾ ਜਨਮ ਜਿਹੜਾ ਬਤੀਤ ਕਰਦੇ ਹਨ ਅਭੈ ਰਾਮ ਵੀ ਜਿਹੜਾ ਪਿਆਰਿਓ ਉਹਨੇ ਵੇਖਿਆ ਕਿ ਮੇਰੇ ਦੋ ਦੋ ਪੁੱਤਰ ਜਿਹੜੇ ਹਨ ਮਾਰੇ ਗਏ ਹੁਣ ਮੈਂ ਜੀ ਕਰਕੇ ਕੀ ਕਰਾਂ ਫਿਰ ਮਨ ਵਿੱਚ ਆਇਆ ਕਿ ਬੰਦਾ ਆਤਮ ਹੱਤਿਆ ਕਰਦਾ ਇਹ ਆਤਮ ਹੱਤਿਆ ਕਰਨਾ ਸਭ ਤੋਂ ਵੱਡਾ ਪਾਪ ਹੈ ਇਹ ਪਰਮਾਤਮਾ ਨੇ ਦੇਖੋ ਬੰਦੇ ਨੂੰ ਪਿਆਰਿਓ ਤੇ ਜੀਵਨ ਦਾਨ ਦਿੱਤਾ ਹੈ ਉਹਦੇ ਭਰਾ ਲਬਧ ਦਿੱਤੇ ਹਨ ਉਹਨੂੰ ਛੱਡ ਕਰਕੇ ਕੋਈ ਬੰਦਾ ਪਿਆਰਿਓ ਆਪਣੇ ਜੀਵਨ ਦਾ ਘਾਤ ਕਰ ਲੈਂਦਾ ਤੇ ਸਿਆਣੇ ਕਹਿੰਦੇ ਉਹ ਬੰਦਾ ਤਾਂ ਪਿਆਰਿਓ ਬਾਹਰੀ ਤੌਰ ਤੇ ਸਰੀਰਕ ਤੌਰ ਤੇ ਤਾਂ ਬੰਦੇ ਮਰ ਜਾਂਦੇ ਲੇਕਿਨ ਆਤਮਿਕ ਤੌਰ ਤੇ ਉਹਨਾਂ ਦੀਆਂ ਆਤਮਾਵਾਂ ਰੂਹਾਂ ਭਟਕਦੀਆਂ ਰਹਿੰਦੀਆਂ ਤੇ ਕਈ ਪਿਆਰੇ ਉਹ ਸਦੀਆਂ ਤੱਕ ਉਹ ਰੂਹਾਂ ਭਟਕਦੀਆਂ ਰਹਿੰਦੀਆਂ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ ਹੈ ਉਹ ਫਿਰ ਪਿਆਰੇ ਉਹ ਪ੍ਰੇਤ ਯੂਨੀ ਦੇ ਵਿੱਚ ਭਟਕਦੇ ਹਨ ਬੰਦਾ ਤਾਂ ਅਮਰ ਹੈ ਮਨ ਅਮਰ ਹੈ ਉਹ ਅਮਰ ਮਨ ਜਿਹੜਾ ਮਨ ਦੀ ਭਾਵਨਾ ਜੇ ਮਨ ਵਿੱਚ ਰਹਿ ਜਾਵੇ ਉਹ ਮਨ ਜਿਹੜਾ ਉਹਦੇ ਮਨ ਨੂੰ ਤ੍ਰਿਪਤੀ ਸ਼ਾਂਤੀ ਨਹੀਂ ਆਉਂਦੀ ਆ ਉਹ ਰੂਹਾਂ ਭਟਕਦੀਆਂ ਰਹਿੰਦੀਆਂ ਇਸ ਕਰਕੇ ਸਿਆਣੇ ਕਹਿੰਦੇ ਨਾ ਆਤਮ ਹੱਤਿਆ ਕਰਨਾ ਬਹੁਤ ਵੱਡਾ ਪਾਪ ਹੈ ਅਭੈ ਰਾਮ ਜਿਹੜਾ ਉਹਦੇ ਵੀ ਮਨ ਵਿੱਚ ਆਇਆ ਕਿ ਭਾਈ ਮੈਂ ਆਤਮ ਹੱਤਿਆ ਕਰ ਲਵਾਂ ਖਤਮ ਕਰ ਲਵਾਂ ਲੇਕਿਨ ਉਹਨੇ ਵਿਚਾਰ ਕੀਤੀ ਨਹੀਂ ਭਾਈ ਇਹਦੇ ਨਾਲ ਕੀ ਪ੍ਰਾਪਤ ਹੋਵੇਗਾ ਇਹਦੇ ਨਾਲ ਉਹ ਆਪਣਾ ਸਾਰਾ ਜੀਵਨ ਜਿਹੜਾ ਇਹ ਜਨਮ ਤੁਮਾਰੇ ਲੇਖੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਮੈਂ ਸਮਰਪਿਤ ਕਰ ਦਵਾਂ ਮਹਾਰਾਜ ਜੀ ਦੇ ਦਰ ਕਰਦੀ ਮੈਂ ਸੇਵਾ ਕਰਨਾ ਕਰਾਂ
1: ਨਹਿ ਘਰ ਰਹਿਓ ਪ੍ਰਭੂ ਟਿਗ ਆਇਓ
0: ਤੇ ਨਹਿ ਕਰ ਰਹਿਓ ਉਹਨੇ ਵੇਖਿਆ ਘਰ ਦੇ ਵਿੱਚ ਰਹਿੰਦਾ ਨਾ ਪੁੱਤਰਾਂ ਦੀ ਪਰਿਵਾਰ ਦੀ ਬਹੁਤ ਯਾਦ ਸਤਾਉਂਦੀ ਹੈ ਪੁੱਤਰ ਚੇਤੇ ਆਉਂਦੇ ਹਨ ਨੌਜਵਾਨ ਪੁੱਤਰ ਸਿਆਣੇ ਕਹਿੰਦੇ ਕੋਈ ਬਾਪ ਜਿਹੜਾ ਬਾਪ ਪਿਆਰੇ ਉਹ ਕਹਿੰਦੇ ਹਨ ਸਿਆਣਾ ਬਾਪ ਹੋਵੇ ਉਹ ਦੁਨੀਆਂ ਦਾ ਸਾਰਾ ਭਾਰ ਚੱਕ ਲੈਂਦਾ ਲੇਕਿਨ ਜਦੋਂ ਉਹਦਾ ਕੋਈ ਨੌਜਵਾਨ ਪੁੱਤਰ ਮਰ ਜਾਵੇ ਉਹਦੇ ਅਰਥੀ ਦਾ ਭਾਰ ਉਹਤੋਂ ਝੱਲਿਆ ਨਹੀਂ ਜਾਂਦਾ ਬਹੁਤ ਔਖਾ ਹੋ ਜਾਂਦਾ ਭਾਈ ਇਸ ਤਰ੍ਹਾਂ ਬੜਾ ਪਰੇਸ਼ਾਨ ਬੜਾ ਗਮਗੀਨ ਹੋਇਆ ਘਰ ਦੇ ਵਿੱਚ ਰਹਿੰਦਾ ਪਰਿਵਾਰ ਦੇ ਵਿੱਚ ਉਹੀ ਪੁੱਤਰਾਂ ਦੀ ਯਾਦ ਆਉਂਦੀ ਹੈ ਕਿ ਮੇਰੇ ਨੌਜਵਾਨ ਬੱਚੇ ਮਰ ਗਏ ਬੇਕਸੂਰ ਸਨ ਐਵੇਂ ਜਾ ਕਰਕੇ ਭਾਈ ਵਿਅਰਥ ਦੇ ਵਿੱਚ ਮੇਰੇ ਬੱਚਿਆਂ ਨੂੰ ਇਹਨਾਂ ਨੇ ਮਾਰ ਦਿੱਤਾ ਬਾਰ ਬਾਰ ਉਹੀ ਗੱਲਾਂ ਚੇਤੇ ਆਉਂਦੀਆਂ ਇਸ ਕਰਕੇ ਪਿਆਰਿਓ ਉਹਨੇ ਘਰ ਪਰਿਵਾਰ ਦਾ ਤਿਆਗ ਕਰਕੇ ਇਹ ਸਦਾ ਦੇ ਲਈ ਗੁਰੂ ਮਹਾਰਾਜ ਜੀ ਦੇ ਕੋਲ ਆ ਗਿਆ।
1: ਸੰਗ ਦੀਵਾਨੇ ਕੋ ਗਨ ਲਿਆਇਓ,
0: ਤੇ ਇਹਨੇ ਪਿਆਰਿਓ ਕੀ ਕੀਤਾ ਕਿ ਦੀਵਾਨੇ, ਇੱਥੇ ਜਿਹੜਾ ਸ਼ਬਦ ਆਇਆ ਨਾ ਦੀਵਾਨੇ, ਉਂਝ ਪਿਆਰਿਓ ਜਿਹੜਾ ਕੋਈ ਮਸਤਾਨਾ ਹੋ ਜਾਵੇ, ਦਿਮਾਗ ਦੇ ਵਿੱਚ ਹਲਕ ਪੈ ਜਾਵੇ ਤੇ ਉਹਨੂੰ ਆਪਾਂ ਬੋਲਦੇ ਹਾਂ ਜੀ ਇਹ ਜੀ ਦੀਵਾਨਾ ਮਸਤਾਨਾ ਹੈ। ਲੇਕਿਨ ਪਿਆਰਿਓ ਇੱਕ ਗੱਲ ਯਾਦ ਰੱਖੋ, ਇੱਕ ਸੰਪਰਦਾਇ ਹੁੰਦੀ ਹੈ ਤੇ ਉਹ ਬੰਦੇ ਜਿਹੜੇ ਹਨ ਉਹ ਉਹਨਾਂ ਨੂੰ ਦੀਵਾਨਿਆਂ ਦੀ ਸੰਪਰਦਾਇ ਬੋਲਦੇ, ਉਹ ਅਲਮਸਤ ਰਹਿੰਦੇ ਹਨ, ਮੌਜਾਂ ਦੇ ਵਿੱਚ ਚੱਲਣ ਵਾਲੇ ਤੇ ਪਿਆਰਿਓ ਉਹ ਬਿਹੰਗਮ ਹੁੰਦੇ, ਕੋਈ ਥਾਂ ਟਿਕਾਣਾ ਨਹੀਂ ਹੁੰਦਾ, ਰੱਬ ਦੇ ਰੰਗ ਦੇ ਵਿੱਚ ਹੁੰਦੇ ਹਨ। ਜਿਸ ਤਰ੍ਹਾਂ ਕਿ ਨਿਹੰਗ ਸਿੰਘਾਂ ਨੂੰ ਆਪਾਂ ਕਈ ਬੋਲਦੇ ਨਾ ਜੀ ਚੱਕਰਵਰਤੀ ਫੌਜਾਂ ਪਾਈ, ਬਿਹੰਗਮ ਹਨ ਤੇ ਜਿਸ ਤਰ੍ਹਾਂ ਬਿਹੰਗਮ ਜਿਹੜਾ ਰਾਤ ਦਰਖਤ ਦੇ ਉੱਤੇ ਰੁਕ ਜਾਂਦਾ, ਉਹਦੀ ਮੌਜ ਹੁੰਦੀ ਹੈ, ਜਦੋਂ ਤੱਕ ਬਹਿਣਾ ਬੈਠੋ, ਫਿਰ ਜਦੋਂ ਮੌਜ ਹੋ ਗਈ ਉਹ ਪੰਖੇ ਨੂੰ ਉਡਾਰੀ ਮਾਰ ਕੇ ਚੱਲ ਜਾਂਦਾ ਹੈ। ਇਸ ਤਰ੍ਹਾਂ ਹੀ ਪਿਆਰਿਓ ਬਿਹੰਗਮ ਜਿਹੜੇ ਹੁੰਦੇ ਹਨ, ਇਹੀ ਰੂਪ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਨਾਤਨੀ ਮਤ ਦੇ ਵਿੱਚ ਇੱਕ ਸੰਪਰਦਾਇ ਜਿਹੜੀ ਹੈ ਉਹਨਾਂ ਨੂੰ ਦੀਵਾਨੇ ਬੋਲਦੇ, ਦੀਵਾਨੀਆਂ ਦੀ ਸੰਪਰਦਾਇ। ਸ਼ਾਇਦ ਪਿਆਰਿਓ ਜੇ ਇਹਦੀ ਖੋਜ ਪੜਤਾਲ ਕਰਨੀ ਹੋਵੇਗੀ ਅੱਜ ਹੈ ਕਿ ਨਹੀਂ ਹੈ, ਜੇ ਹੋਣਗੇ ਵੀ ਤਾਂ ਬਹੁਤ ਘੱਟ ਹੋਣਗੇ ਇਹੋ ਜਿਹੀਆਂ ਪੁਰਾਤਨ ਸੰਪਰਦਾਵਾਂ ਜਿਹੜੀਆਂ ਹਨ। ਇੱਕ ਪਿਆਰਿਓ ਸੰਪਰਦਾਇ ਜਿਹੜੀ ਹੈ ਗੁਰਬਾਣੀ ਦੇ ਵਿੱਚ ਉਹ ਸੰਪਰਦਾਇ ਦਾ ਜ਼ਿਕਰ ਵੀ ਆਇਆ, ਉਹ ਸੰਪਰਦਾਇ ਨੂੰ ਪਿਆਰਿਓ ਪਾਖੰਡੀ ਬੋਲਦੇ, ਪਾਖੰਡੀ ਸੰਪਰਦਾਇ ਦਾ ਨਾਮ ਪਾਖੰਡੀ ਸੰਪਰਦਾਇ ਹੈ। ਤੇ ਕਈ ਵਾਰੀ ਆਪਾਂ ਨੂੰ ਲੱਗੇਗਾ ਕਿ ਜੀ ਆਹ ਕਿਹੜੀ ਸੰਪਰਦਾਇ ਹੈ ਪਾਖੰਡੀ, ਲੇਕਿਨ ਪਿਆਰਿਓ ਇਹ ਵੀ ਜਿਹੜੇ ਹਨ ਉਹਨਾਂ ਦਾ ਇਹ ਮਜ਼ਮੂਨ ਹੁੰਦਾ ਕਿ ਪਾਖੰਡੀ ਉਹ ਸਭ ਕਹਿੰਦੇ ਜੀ ਸਾਰਾ ਸੰਸਾਰ ਪਾਖੰਡ ਹੈ, ਪਾਖੰਡ ਹੈ, ਇਸ ਕਰਕੇ ਲੋਕਾਂ ਨੇ ਉਹਨਾਂ ਦਾ ਨਾਮ ਜਿਹੜਾ ਸੰਪਰਦਾ

0: ਨਾਮ ਹੀ ਰੱਖ ਲਿਆ ਪਾਖੰਡੀ ਕਰਕੇ। ਲੇਕਿਨ ਉਹ ਇਹੋ ਜਿਹੇ ਪਾਖੰਡੀ ਮਤਲਬ ਉਸ ਰੂਪ ਦੇ ਵਿੱਚ ਪਖੰਡ ਕਰਨ ਵਾਲੇ ਨਹੀਂ ਹੁੰਦੇ, ਉਹਨਾਂ ਦੀ ਵੀ ਆਪਣੀ ਆਪਣੀ ਮਰਿਆਦਾ ਹੁੰਦੀ ਹੈ। ਬਹੁਤ ਸਾਰੀਆਂ ਇਹੋ ਜਿਹੀਆਂ ਸੰਪਰਦਾਵਾਂ ਜਿਹੜੀਆਂ ਸਨਾਤਨੀ ਮਤ ਦੇ ਵਿੱਚ ਬਹੁਤ ਵਿਲੁਪਤੀ ਦੇ ਕਕਾਰ ਦੇ ਵਿੱਚ ਪਹੁੰਚ ਗਈਆਂ, ਜਾਂ ਕਿੱਥੇ ਹੈ ਵੀ ਤਾਂ ਬਹੁਤ ਥੋੜ੍ਹੇ ਥੋੜ੍ਹੇ ਇਹ ਸੰਪਰਦਾਇ ਦੇ ਵਿੱਚ ਅੱਜ ਵੀ ਲੋਕ ਰਹਿੰਦੇ ਹਨ। ਸੋ ਰਹੋ ਵਿਚਾਰ ਇਹ ਅਭੈ ਰਾਮ ਜਿਹੜਾ ਨਾ ਪਿਆਰਿਓ, ਬੜਾ ਮਸਤ ਜਿਹਾ ਹੋ ਗਿਆ ਵਿਚਾਰਾ, ਤੇ ਉਹ ਰਮਤਾ ਜੋਗੀ ਬਣ ਗਿਆ। ਤੇ ਆਹ ਜਿਹੜੇ ਦੀਵਾਨੇ ਜਿਹੜੇ ਹਨ ਇਹ ਸੰਪਰਦਾਇ ਵਾਲੇ ਲੋਕ, ਉਹਨਾਂ ਦੇ ਨਾਲ ਜਾ ਕਰਕੇ ਰਲ ਗਿਆ। ਤੇ ਉਹ ਅਭੈ ਰਾਮ ਜਦੋਂ ਪਤਾ ਚੱਲਿਆ ਗੁਰੂ ਮਹਾਰਾਜ ਜੀ ਦੇ ਕੋਲ, ਉਹ ਸਾਰਾ ਦੀਵਾਨਿਆਂ ਦਾ ਟੋਲਾ ਜਿਹੜਾ ਉਹਨਾਂ ਨੂੰ ਮਹਾਰਾਜ ਜੀ ਦੇ ਕੋਲ ਲੈ ਕੇ ਆਇਆ। ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਬੜਾ ਸਨਮਾਨ ਦੇ ਕਰਕੇ ਉਹਨਾਂ ਨੂੰ ਆਪਣੇ ਪਾਸ ਰੱਖਣਾ ਕੀਤਾ। ਯਾਦ ਰੱਖੋ ਪਿਆਰਿਓ, ਇਸ ਤੋਂ ਪਹਿਲਾਂ ਵੀ ਮੈਂ ਕਈ ਵਾਰੀ ਬੇਨਤੀ ਕੀਤੀ, ਆਪਾਂ ਨੂੰ ਤਾਂ ਇੰਜ ਹੀ ਲੱਗਦਾ ਨਾ ਪਿਆਰਿਓ, ਕੋਈ ਵੀ ਚੀਜ਼ ਆਪਾਂ ਇੱਕ ਡਾਇਮੈਂਸ਼ਨ ਦੇ ਵਿੱਚ ਵੇਖਦੇ ਹਾਂ, ਇੱਕ ਰੂਪ ਦੇ ਵਿੱਚ ਵੇਖਦੇ ਹਾਂ। ਅੱਜ ਵੀ ਕਈਆਂ ਨੂੰ ਲੱਗਦਾ ਕਿ ਭਾਈ ਕਿ ਗੁਰੂ ਮਹਾਰਾਜ ਜੀ ਦੇ ਨਾਲ ਸਿਰਫ ਗੁਰੂ ਕੇ ਸਿੱਖ ਸਿਪਹਿ ਸਲਾਰ ਜੰਗੀ ਯੋਧੇ ਰਹਿੰਦੇ। ਨਹੀਂ ਪਿਆਰਿਓ, ਇਹ ਸਿਰਫ ਇੱਕ ਉਹਨਾਂ ਦੀ ਟੁਕੜੀ ਹੁੰਦੀ ਸੀ। ਹਾਂ, ਜੰਗੀ ਯੋਧੇ ਵੀ ਰਹਿੰਦੇ, ਉਹਨਾਂ ਦੇ ਨਾਲ ਨਾਲ ਸਾਧੂ ਸੰਤਾਂ ਦਾ ਵਾੜਾ, ਜਿਹੜਾ ਸਾਧ ਵਾੜਾ ਜਿਹਨੂੰ ਬੋਲਦੇ, ਇਹ ਰਮਤੇ ਜੋਗੀ ਜਿਹੜੇ ਹੁੰਦੇ ਨਾ, ਤਰ੍ਹਾਂ ਤਰ੍ਹਾਂ ਦੇ ਮਤ ਮਤਾਂਤਰ ਦੇ ਲੋਕ, ਉਹਨਾਂ ਦਾ ਵੀ ਟੋਲਾ ਸਤਿਗੁਰੂ ਮਹਾਰਾਜ ਜੀ ਦੇ ਨਾਲ ਵਿਚਰਦਾ ਸੀ। ਪੌਂਟਾ ਸਾਹਿਬ ਦੀ ਧਰਤੀ ਦੇ ਵਿੱਚ ਦੇਖੋ ਪਿਆਰਿਓ, 500 ਦੇ ਕਰੀਬ ਜਿਹੜੇ ਤਰ੍ਹਾਂ ਤਰ੍ਹਾਂ ਦੇ ਸਾਧੂ ਸੰਤ ਉਦਾਸੀਨ ਆਦਿਕ ਮਹਾਂਪੁਰਖ ਰਿਹਾ ਕਰਦੇ। ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਪਿਆਰਿਓ ਤਰ੍ਹਾਂ ਤਰ੍ਹਾਂ ਦੇ ਸਾਧੂ ਸੰਤ, ਇੱਥੋਂ ਤੱਕ ਮੁਸਲਮਾਨੀ ਸਾਧੂ ਸੰਤ ਫਕੀਰ ਜਿਹੜੇ ਹਨ, ਸੂਫੀ ਦਰਵੇਸ਼ ਵੀ ਜਿਹੜੇ, ਉਹ ਵੀ ਮਹਾਰਾਜ ਜੀ ਦੇ ਨਾਲ ਮਹਾਰਾਜ ਜੀ ਦੇ ਕੋਲ ਰਿਹਾ ਕਰਦੇ ਸਨ। ਤੇ ਉਹਨਾਂ ਨੂੰ ਪਿਆਰਿਓ ਇਹ ਇੱਕ ਸੁਤੰਤਰਤਾ ਹੁੰਦੀ ਸੀ। ਮੈਂ ਮਰਿਆਦਾ ਇਹ ਆਪ ਨੂੰ ਦੱਸਾਂ, ਇਹ ਸਾਧੂ ਸੰਤ ਜਿਹੜੇ ਹੁੰਦੇ ਸੀ ਨਾ, ਮਹਾਰਾਜ ਜੀ ਇਹਨਾਂ ਨੂੰ ਇਹੀ ਵਚਨ ਕਰਦੇ ਕਿ ਭਾਈ ਤੁਮਕੋ ਤੁਮਾਰਾ ਮੁਬਾਰਕ, ਜੋ ਤੁਹਾਡੀ ਮਤ ਹੈ, ਜੋ ਤੁਹਾਡੇ ਮਤ ਦੇ ਵਿੱਚ ਜਿਸ ਤਰ੍ਹਾਂ ਜਪ ਤਪ ਕਰਨਾ ਸਾਧਨਾ ਕਰਨੀ ਹੈ, ਤੁਹਾਨੂੰ ਖੁੱਲੀ ਛੂਟ ਹੈ, ਉਹ ਤੁਸੀਂ ਕਰ ਸਕਦੇ ਹੋ, ਉਹ ਤੁਸੀਂ ਕਰੀ ਜਾਓ। ਉਹਨਾਂ ਨੂੰ ਕੋਈ ਨਾ ਨੁੱਕਣ, ਕੋਈ ਮੁਸਲਮਾਨ ਹੈ ਜੋ ਗੁਰੂ ਘਰ ਦੇ ਵਿੱਚ ਮਹਾਰਾਜ ਜੀ ਦੇ ਨਾਲ ਰਹਿੰਦਾ, ਲੇਕਿਨ ਗੁਰੂ ਘਰ ਦੇ ਅੰਦਰ ਨਹੀਂ, ਜਿੱਥੇ ਗੁਰੂ ਦਰਬਾਰ ਹੁੰਦੇ ਸਨ, ਜਿੱਥੇ ਦਰਬਾਰ ਅਸਥਾਨ ਬਣਾਏ ਜਾਂਦੇ, ਉਹਦੇ ਅੰਦਰ ਪਿਆਰਿਓ ਸਿਰਫ ਗੁਰਮਤ ਮਰਿਆਦਾ ਚੱਲਦੀ ਸੀ। ਉਹ ਸਾਧੂ ਸੰਤ ਪਿਆਰਿਓ ਪਾਸੇ ਹਟ ਕਰਕੇ, ਸਮਝੋ ਕੋਈ ਮੁਸਲਮਾਨ ਹੈ, ਮੁਸਲਮਾਨ ਕੀ ਕਰਦੇ ਸਨ, ਜੋ ਸਾਧੂ ਸੰਤ ਫਕੀਰ ਆਦਿਕ, ਇਹੀ ਕਰਕੇ ਤਾਂ ਪਿਆਰਿਓ ਆ ਜਿਹੜਾ ਜਮਸ਼ਦ ਖਾਂ ਗੁਲ ਖਾਨ ਜਿਨ੍ਹਾਂ ਨੇ ਮਹਾਰਾਜ ਜੀ ਦੇ ਉੱਤੇ ਹਮਲਾ ਕੀਤਾ, ਇਹ ਵੀ ਤਾਂ ਹੀ ਇਹੋ ਜਿਹਾ ਰੂਪ ਬਣਾ ਕਰਕੇ ਜੀ ਕਿ ਅਸੀਂ ਭਜਨ ਬੰਦਗੀ ਕਰਨੀ ਕਹਿ ਕੇ ਮਹਾਰਾਜ ਜੀ ਦੇ ਜਥੇ ਵਿੱਚ ਸ਼ਾਮਲ ਹੋ ਗਏ। ਫਿਰ ਉਹ ਜੇ ਬੰਦੇ ਜਿਹੜੇ ਉਹਨਾਂ ਨੂੰ ਫਿਰ ਕਿਹਾ ਜਾਂਦਾ, ਭਾਈ ਤੁਸੀਂ ਇਕਾਂਤ ਕਮਰੇ ਦੇ ਵਿੱਚ ਜਾਂ ਆਪਣੇ ਥਾਂ ਦੇ ਵਿੱਚ ਬੈਠ ਕਰਕੇ ਨਮਾਜ਼ ਆਦਿਕ ਅਦਾ ਕਰ ਲਿਓ। ਕੋਈ ਮੂਰਤੀ ਦੀ ਪੂਜਾ ਕਰਨੀ ਚਾਹੁੰਦਾ, ਕੋਈ ਆਪਣੇ ਮਤ ਮੁਤਾਬਕ ਜਿਹੜਾ ਇਹ ਕਰਦੇ ਸੀ ਨਾ ਸਾਧੂ ਸੰਤ, ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਭਾਈ ਤੁਸੀਂ ਆਪਣੇ ਅਸਥਾਨ ਦੇ ਵਿੱਚ ਰਹਿ ਕਰਕੇ ਭਾਵ ਕਿ ਤੁਹਾਡੇ ਖੇਮੇ ਡੇਰਿਆਂ ਦੇ ਵਿੱਚ ਰਹੋ, ਲੇਕਿਨ ਇਹਨਾਂ ਸਾਰਿਆਂ ਨੂੰ ਸਾਂਝਾ ਪ੍ਰਸ਼ਾਦਾ ਗੁਰੂ ਘਰੋਂ ਪ੍ਰਾਪਤ ਹੁੰਦਾ। ਇਹਨਾਂ ਦਾ ਲੀਲਾ ਲੱਤਾ ਜੋ ਵੀ ਹੈ, ਜੋ ਵੀ ਖਰਚਾ ਜਿਹੜਾ ਗੁਰੂ ਘਰ ਚੱਕਦਾ ਸੀ, ਤੇ ਗੁਰੂ ਮਹਾਰਾਜ ਜੀ ਇਹੀ ਕਹਿੰਦੇ ਸਨ ਕਿ ਭਾਈ ਗੁਰੂ ਘਰ ਦੇ ਵਿੱਚੋਂ ਤੁਹਾਨੂੰ ਪ੍ਰਸ਼ਾਦਾ ਪਾਣੀ ਦੀ ਕੋਈ ਕਮਤਰਤਾ ਨਹੀਂ, ਵਧੀਆ ਭੋਜਨ ਮਿਲੇਗਾ, ਰਹਿਣ ਦੇ ਲਈ ਟਿਕਾਣਾ ਮਿਲੇਗਾ, ਤੇ ਨਾਲ ਤਨ ਨੂੰ ਛਾਦਣ ਦੇ ਲਈ ਬਸਤਰ ਮਿਲਣਗੇ, ਪੈਸਾ ਵੀ ਮਿਲੇਗਾ ਜੋ ਤੁਹਾਨੂੰ ਕਦੇ ਲੋੜ ਪੈ ਜਾਵੇ, ਲੇਕਿਨ ਤੁਸੀਂ ਇੱਥੇ ਰਹਿ ਕਰਕੇ ਤੇ ਨਿਰੋਲ ਭਜਨ ਬੰਦਗੀ ਕਰਨੀ ਹੈ, ਪ੍ਰਮਾਤਮਾ ਦਾ ਸਿਮਰਨ ਕਰੀ ਜਾਣਾ। ਉਹਨਾਂ ਦਾ ਇਹੀ ਕੰਮ ਹੁੰਦਾ ਸੀ ਕਿ ਨਿਰੋਲ ਭਜਨ ਬੰਦਗੀ ਕਰਨੀ ਹੈ ਆਪਣੇ ਆਪਣੇ ਮਤ ਮੁਤਾਬਕ। ਇਸ ਤਰ੍ਹਾਂ ਇਹ ਅਭੈ ਰਾਮ ਜੀ ਨੇ ਬਹੁਤ ਸਾਰੇ ਦੀਵਾਨੇ ਸੰਪਰਦਾ ਦੇ ਲੋਕਾਂ ਨੂੰ ਲਿਆਉਣਾ ਕੀਤਾ।
1: ਆਓ ਅਭੈ ਸਿੰਘ ਮਹਿਦ ਸੁਜਾਨਾ,
0: ਜਦੋਂ ਅਭੈ ਰਾਮ ਆਇਆ ਨਾ, ਮਹਾਰਾਜ ਜੀ ਨੇ ਕਹਿ ਦਿੱਤਾ ਭਾਈ ਹੁਣ ਅਭੈ ਰਾਮ ਚੰਗਾ ਨਹੀਂ ਹੈ, ਹੁਣ ਤੈਨੂੰ ਅਸੀਂ ਸਿੰਘ ਬਣਾਉਣਾ ਚਾਹੁੰਦੇ ਹਾਂ। ਮਹਾਰਾਜ ਨੇ ਕਹਿ ਦਿੱਤਾ ਆਓ ਅਭੈ ਸਿੰਘ ਮਹਿਦ ਸੁਜਾਨਾ, ਬੜਾ ਭਾਈ ਤੂੰ ਸੁਜਾਨ, ਬੜਾ ਸਮਝਦਾਰ ਹੈ। ਸਤਿਗੁਰੂ ਮਹਾਰਾਜ ਜੀ ਨੇ ਇਹ ਵੀ ਪਿਆਰੇ ਸੋਡੀਆਂ ਦੇ ਵਿੱਚੋਂ ਸਨ, ਹੋ ਸਕਦਾ ਕਿ ਬਾਬਾ ਸੂਰਜ ਮੱਲ ਜੀ ਆਦਿਕ ਛੇਵੇਂ ਪਾਤਸ਼ਾਹ ਜੀ ਦੇ ਉਹਨਾਂ ਦੇ ਆਂਸ ਬਾਂਸ ਦੇ ਵਿੱਚੋਂ ਜਾਂ ਔਰ ਕਿਸੇ ਪਰਿਵਾਰ ਦੇ ਵਿੱਚੋਂ ਹੋਵੇ, ਤੇ ਗੁਰੂ ਮਹਾਰਾਜ ਜੀ ਉਹ ਬਚਨ ਚੇਤੇ ਕਰਵਾ

0: ਹਨ। ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜੀ ਦਾ।
1: ਨਾਨਕ ਜਹਾਜ ਫਟ ਗਯੋ।
0: ਸਤਿਗੁਰੂ ਮਹਾਰਾਜ ਜੀ ਨੇ ਧੰਨ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ ਕਿ ਭਾਈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਇਹ ਸਿੱਖੀ ਦਾ ਜਹਾਜ ਤਿਆਰ ਕਰਨਾ ਕੀਤਾ ਇਹ ਫਟ ਗਿਆ। ਇਹ ਪੂਰਾ ਕਈ ਹਿੱਸਿਆਂ ਦੇ ਵਿੱਚ ਇਹਦੀ ਵੰਡਵਾਰੀ ਹੋ ਗਈ ਹੈ।
1: ਬਹੁਰ ਵਿਚਾਰ ਕਰਿਓ ਭਵਿੱਖ।
0: ਤੇ ਉਸ ਤੋਂ ਬਾਅਦ ਬਹੁਰ ਵਿਚਾਰ ਫਿਰ ਮਹਾਰਾਜ ਜੀ ਨੇ ਭਵਿੱਖ ਦਾ ਵਿਚਾਰ ਕਰਨੀ ਕੀਤੀ ਹੈ। ਇਹ ਸਾਖੀ ਪਿਆਰਿਓ ਮੈਂ ਆਪ ਨੂੰ ਸਰਵਣ ਕਰਾਵਾਂ। ਹੋ ਸਕਦਾ ਕਿ ਜਿਨ੍ਹਾਂ ਨੂੰ ਪਤਾ ਨਾ ਹੋਵੇ ਉਹ ਕਹਿਣਗੇ ਕਿ ਭਾਈ ਇਹ ਕਿਹੜਾ ਬਚਨ ਆ ਗਿਆ ਵਿਚਕਾਰ, ਕਿਉਂਕਿ ਇਹ ਪਿਆਰਿਓ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਤਿਹਾਸ ਹੈ। ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜਦੋਂ ਕੀਰਤਪੁਰ ਸਾਹਿਬ ਦੇ ਵਿੱਚ ਵਿਰਾਜਮਾਨ ਸਨ, ਉਸ ਵੇਲੇ ਪਿਆਰਿਓ ਮਸੰਦਾ ਨੇ ਤੇ ਨਾਲ ਗੁਰੂ ਪਰਿਵਾਰ ਦੇ ਲੋਕਾਂ ਨੇ, ਇੱਕ ਤਾਂ ਧੀਰਮਲ ਜਿਹੜਾ ਹੋ ਗਿਆ, ਧੀਰਮਲ ਨੇ ਬੜੀ ਅੱਤ ਚੱਕ ਲਈ ਸੀ। ਧੀਰਮਲ ਅਖੌਤੀ ਉਹ ਆਪਣੇ ਆਪ ਨੂੰ ਸੱਤਵਾਂ ਪਾਤਸ਼ਾਹ ਅਖਵਾਉਂਦਾ ਸੀ ਧੀਰਮਲ। ਦੂਜੀ ਗੱਲ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਮਾਝੇ ਦੇ ਇਲਾਕੇ ਦੇ ਵਿੱਚ ਪਿਆਰਿਓ ਆਹ ਜਿਹੜਾ ਹੈ ਹਰੀ ਜੀ ਹੋ ਗਿਆ, ਭਾਵ ਕਿ ਪ੍ਰਿਥੀ ਚੰਦ ਦੇ ਜਿਹੜੇ ਪਰਿਵਾਰ ਵਾਲੇ ਉਹਨਾਂ ਦਾ ਕਬਜ਼ਾ ਹੋ ਗਿਆ, ਉਹ ਅਖੌਤੀ ਗੁਰੂ ਬਣ ਕੇ ਬੈਠ ਗਏ। ਹੁਣ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੇਲੇ ਉਹਨਾਂ ਦਾ ਵੱਡਾ ਲੜਕਾ, ਵੱਡਾ ਪੁੱਤਰ ਬਾਬਾ ਰਾਮ ਰਾਏ, ਉਹ ਵੀ ਅਖੌਤੀ ਗੁਰੂ ਬਣ ਗਿਆ। ਤੇ ਗੁਰੂ ਮਹਾਰਾਜ ਜੀ ਦੇ ਕੋਲ ਪਿਆਰਿਓ ਜਦੋਂ ਰਾਮ ਰਾਏ ਨੇ ਪੇਸ਼ਕਸ਼ ਕੀਤੀ, ਮਹਾਰਾਜ ਨੂੰ ਭੇਜਿਆ, ਬੰਦਿਆਂ ਨੂੰ ਭੇਜਿਆ ਕਿ ਜੀ ਮਹਾਰਾਜ ਨੂੰ ਦੱਸੋ ਕਿ ਮੈਨੂੰ ਗੁਰੂ ਘਰ ਦੇ ਵਿੱਚ ਰਲਾ ਲੈਣ, ਮਹਾਰਾਜ ਨੇ ਇਹੀ ਵਚਨ ਕੀਤਾ, ਭਾਈ ਤੂੰ ਤੁਰਕਾਂ ਦਾ ਬੰਦਾ ਬਣ ਗਿਆ, ਭਾਈ ਤੂੰ ਨੇ ਸਿਧਾਂਤਾਂ ਦੇ ਨਾਲ, ਮਰਿਆਦਾ ਦੇ ਨਾਲ ਸਮਝੌਤਾ ਕਰਨਾ ਕੀਤਾ। ਯਾਦ ਰੱਖੋ ਪਿਆਰਿਓ, ਇਤਿਹਾਸ ਜਿਹੜਾ ਨਾ ਸਿਰਫ ਕੰਨ ਰਸ ਨਾ ਬਣਾਈਏ, ਉਹ ਇਤਿਹਾਸ ਨੂੰ ਆਪਣੀ ਦਿਨਚਰੀਆ ਦੇ ਵਿੱਚ ਅੱਗੇ ਦੇ ਲਈ ਮਰਿਆਦਾ, ਆਪਣੇ ਜੀਵਨ ਗੁਰੂ ਘਰ ਦੀ ਚੜ੍ਹਦੀ ਕਲਾ ਦੇ ਵਿੱਚ ਪਿਆਰਿਓ ਉਹਨੂੰ ਵਰਤੋਂ ਕਰਨੀ, ਉਹਦੀ ਵਰਤੋਂ ਕਰਨੀ ਚਾਹੀਦੀ ਹੈ। ਜਦੋਂ ਵੇਖਿਆ ਕਿ ਰਾਮ ਰਾਏ ਨੇ ਸਿਧਾਂਤਾਂ ਦੇ ਨਾਲ ਪਿਆਰਿਓ ਇਹਨੇ ਖਿਲਵਾੜ ਕਰਨਾ ਕੀਤਾ, ਤੇ ਮਹਾਰਾਜ ਜੀ ਨੇ ਉਹਨੂੰ ਆਪਣੇ ਮੁੱਖ ਨਹੀਂ ਲਾਇਆ। ਤੇ ਇਹ ਕਹਿੰਦਾ ਸੀ ਮਹਾਰਾਜ ਮੈਨੂੰ ਮੇਲ ਲਿਓ, ਬਖਸ਼ ਲਿਓ। ਮਹਾਰਾਜ ਨੇ ਕਿਹਾ ਬੇਟਾ, ਉਹਨੂੰ ਲਿਖ ਕਰਕੇ ਭੇਜਿਆ ਕਿ ਤੂੰ ਤੈਨੂੰ ਲੋੜ ਹੀ ਕੀ ਹੈ ਭਾਈ, ਮੇਰੇ ਕੋਲ ਆਉਣ ਦੀ ਲੋੜ ਹੀ ਨਹੀਂ ਹੈ। ਕਿਉਂਕਿ ਉਸ ਵੇਲੇ ਪਿਆਰਿਓ ਖੁਦ ਮਹਾਰਾਜ ਜੀ ਨੇ ਕਿਹਾ ਕਿ ਰਾਮ ਰਾਏ ਜਿੰਨੀ ਸਿੱਖ ਸੰਗਤ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਤਾਂ ਤੇਰੀ ਸੰਗਤ ਤੈਨੂੰ ਮੰਨਣ ਵਾਲੇ ਹੋ ਗਏ, ਗੁਰੂ ਘਰ ਦੇ ਵਿੱਚ ਜਿੰਨਾ ਚੜ੍ਹ ਚੜਾਵਾ ਨਹੀਂ ਆਉਂਦਾ ਉਸ ਤੋਂ ਕਈ ਗੁਣਾ ਜ਼ਿਆਦਾ ਤੇਰੇ ਕੋਲ ਮਾਇਆ ਹੈ। ਹੁਣ ਇੰਨੇ ਜ਼ਿਆਦਾ ਲੋਕ ਤੈਨੂੰ ਮੰਨਣ ਵਾਲੇ, ਤੇਰੇ ਫੋਲੋਵਰ ਜਿਹਨੂੰ ਆਪਾਂ ਅੱਜ ਦੇ ਜ਼ਮਾਨੇ ਵਿੱਚ ਬੋਲਦੇ ਹਾਂ, ਇੰਨੇ ਫੋਲੋਵਰ ਮੰਨਣ ਵਾਲੇ, ਇੰਨੀ ਮਾਇਆ ਜਿਹੜੀ ਹੈ, ਬਾਦਸ਼ਾਹ ਤੇਰਾ ਤੇਰੇ ਅੱਗੇ ਪੈਸਾ ਰੱਖ ਕੇ ਮੱਥਾ ਟੇਕਦਾ, ਤੈਨੂੰ ਕੀ ਚਾਹੀਦਾ। ਲੇਕਿਨ ਤੂੰ ਪਾਪ ਕਰਨਾ ਕੀਤਾ, ਇਹ ਮਰਾਤਬੇ ਹਾਸਲ ਕਰਕੇ। ਜਦੋਂ ਪਿਆਰਿਓ ਗੁਰੂ ਘਰ ਦੇ ਵਿੱਚ ਇੱਕ ਜ਼ਿੰਮੇਦਾਰੀਆਂ ਹੁੰਦੀਆਂ, ਕੋਈ ਵੀ ਵਿਅਕਤੀ ਜਿਹੜਾ ਜਦੋਂ ਉਹਨੂੰ ਜ਼ਿੰਮੇਦਾਰੀ ਜਦੋਂ ਬਖੂਬੀ ਨਿਭਾਉਂਦਾ, ਪੰਥ ਦਾ ਹਿਤੈਸ਼ੀ ਬਣ ਕੇ ਰਹਿੰਦਾ, ਉਹਦੀ ਚੜ੍ਹਦੀ ਕਲਾ ਹੁੰਦੀ ਹੈ, ਪੰਥ ਨੂੰ ਵੀ ਉਹਦੇ ਲਈ ਸਮਰਪਿਤ ਹੋਣਾ ਚਾਹੀਦਾ। ਲੇਕਿਨ ਪਿਆਰਿਓ ਕਈ ਬੰਦੇ ਬੈਠ ਜਾਂਦੇ, ਸਰਮਾਇਆ ਲੈ ਲੈਂਦੇ ਹਨ, ਲੇਕਿਨ ਪੰਥ ਦੇ ਪਿਆਰਿਓ ਹਿੱਥਾਂ ਦੇ ਨਾਲ ਖਿਡਵਾੜ ਕਰ ਜਾਂਦੇ, ਸਵਾਰਥੀ ਬਣ ਜਾਂਦੇ, ਉਹਨਾਂ ਦਾ ਕੀ ਫਾਇਦਾ। ਇਸ ਤਰ੍ਹਾਂ ਰਾਮ ਰਾਏ ਸਵਾਰਥੀ ਬਣ ਗਿਆ, ਉਹਨੇ ਆਪਣਾ ਵੇਖਿਆ, ਉਹਨੇ ਪੰਥ ਨੂੰ ਸ਼ਿਕੇ ਦੇ ਉੱਤੇ ਟੰਗ ਦਿੱਤਾ ਤੇ ਮਹਾਰਾਜ ਨੇ ਉਹਨੂੰ ਬਾਈਕਾਟ ਕਰ ਦਿੱਤਾ। ਉਹ ਤੋਂ ਬਾਅਦ ਪਿਆਰਿਓ ਸਿੱਖੀ ਬਹੁਤ ਜ਼ਿਆਦਾ ਘੱਟ ਗਈ, ਥਾਂ ਥਾਂ ਤੇ ਗੁਰੂ ਬਣ ਗਏ। ਕੋਈ ਕਹਿੰਦਾ ਜੀ ਫਲਾਣਾ ਬਾਬਾ, ਫਲਾਣਾ ਗੁਰੂ, ਫਲਾਣਾ ਗੁਰੂ। ਮਹਾਰਾਜ ਇੱਕ ਦਿਨ ਦੀ ਗੱਲ ਹੈ, ਸੱਤਵੇਂ ਪਾਤਸ਼ਾਹ ਜੀ ਮਹਾਰਾਜ ਤੇ ਪਿਆਰਿਓ ਇੱਕਦਮ ਘੋੜੇ ਦੇ ਉੱਤੇ ਚੜ ਗਏ। ਚੜ ਕਰਕੇ ਪਿਆਰਿਓ ਇੱਕ ਉਜਾੜ ਜਿਹੜਾ ਪਹਾੜ ਸੀ, ਬੀਆਬਾਨ ਸਾਰੇ ਪੱਥਰੀਲੇ ਤੇ ਉੱਥੇ ਕੋਈ ਦਰਖਤ ਆਦਿਕ ਨਹੀਂ ਸੀ, ਉਸ ਪਹਾੜ ਦੇ ਉੱਤੇ ਚੜ ਕੇ ਬਹੁਤ ਗੋਦੇ ਨਾਲ ਸਤਿਗੁਰੂ ਮਹਾਰਾਜ ਅੱਗੇ ਉਜਾੜ ਦੇ ਵੱਲ ਵੇਖ ਰਹੇ ਸਨ। ਸਿੱਖ ਗਏ, ਉਹਨਾਂ ਨੇ ਬੇਨਤੀਆਂ ਕੀਤੀਆਂ, ਮਹਾਰਾਜ ਆਹ ਕੀ ਨਜ਼ਾਰਾ ਵੇਖ ਰਹੇ ਹੋ, ਕੀ ਕੋਈ ਮਹਾਰਾਜ ਕਿਰਪਾ ਕਰਨ ਵਾਲੇ, ਕੀ ਗੱਲ ਹੈ। ਬਹੁਤ ਆਪ ਜੀ ਸਿੱਖਾਂ ਨੂੰ ਵੀ ਲੱਗਿਆ ਕੀ ਗੱਲ ਹੈ, ਉਹ ਗਏ ਲੇਕਿਨ ਉਹਨਾਂ ਨੇ ਕਿਹਾ ਕੁਛ ਨਹੀਂ। ਕਈ ਘੰਟੇ ਸਤਿਗੁਰੂ ਮਹਾਰਾਜ ਪਿਆਰਿਓ ਆਕਾਸ਼ ਦੇ ਵੱਲ ਵੇਖੀ ਗਏ, ਬਹੁਤ ਗਹਿਣ ਚਿੰਤਨ ਦੇ ਵਿੱਚ ਸਨ। ਫਿਰ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਇਹਦਾ ਕੀ ਕਾਰਨ ਹੈ। ਮੇਰੇ ਪਾਤਸ਼ਾਹ ਜੀ ਨੇ, ਸੱਤਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ ਕਿ ਸਿੱਖੋ, ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਖੀ ਦਾ ਪੰਥ ਜਿਹੜਾ ਸਥਾਪਿਤ ਕਰਨਾ ਕੀਤਾ, ਸਿੱਖੀ ਦਾ ਜਿਹੜਾ ਜਹਾਜ਼ ਤਿਆਰ ਕਰਨਾ ਕੀਤਾ, ਅੱਜ ਉਹ ਸਿੱਖੀ ਦਾ ਜਹਾਜ਼ ਕਈ ਹਿੱਸਿਆਂ ਵਿੱਚ ਟੁੱਟ ਗਿਆ, ਸਿੱਖੀ ਦਾ ਬੇੜਾ ਜਿਹੜਾ ਇਹਨਾਂ ਬੇਈਮਾਨ ਬੰਦਿਆਂ ਨੇ ਡੋਬ ਕੇ ਰੱਖ ਦੇਣਾ ਕੀਤਾ। ਹੁਣ ਸਿੱਖੀ ਕਈ ਹਿੱਸਿਆਂ ਵਿੱਚ ਟੁੱਟ ਗਈ, ਬੇੜਾ ਜਿਹੜਾ ਸਿੱਖੀ ਦਾ ਟੁੱਟ ਗਿਆ, ਡੁੱਬ ਗਿਆ, ਤੇ ਸਿੱਖ ਕਹਿਣ ਲੱਗੇ ਮਹਾਰਾਜ ਫਿਰ ਸਿੱਖੀ ਖਤਮ ਹੋ ਗਈ। ਖਤਮ ਹੋ ਗਈ ਸਿੱਖੀ ਮਹਾਰਾਜ, ਇਹਦਾ ਮਤਲਬ ਤਾਂ ਇਹ ਹੋਇਆ ਹੁਣ ਅੱਗੇ ਸਿੱਖ ਖਤਮ ਹੋ ਜਾਣਗੇ, ਫਿਰ ਦੂਜੇ ਤੀਜੇ ਧਰਮਾਂ ਦੇ ਵਿੱਚ ਜਿਹੜੇ ਸਿੱਖ ਰਲ ਜਾਣਗੇ। ਕਈ ਧਰਮ ਪਿਆਰਿਓ ਸੰਸਾਰ ਦੇ ਵਿੱਚ ਆਏ, ਇਹ ਸਾਨੂੰ ਯਾਦ ਰੱਖਣਾ ਚਾਹੀਦਾ। ਲੇਕਿਨ ਇੱਕ ਸਮਾਂ ਜਦੋਂ ਉਹ ਬੰਦੇ ਧਰਮ ਦੇ ਬੰਦੇ ਸਰਵਾਈਵ ਨਹੀਂ ਕਰ ਸਕਦੇ, ਉਹ ਵਕਤੀ ਸਰਕਾਰਾਂ ਦੇ ਨਾਲ, ਵਕਤੀ ਬੰਦਿਆਂ ਦੇ ਨਾਲ ਜਦੋਂ ਜੂਝ ਨਹੀਂ ਸਕਦੇ ਹਨ, ਉਹਨਾਂ ਦੇ ਅੰਦਰ ਤਾਕਤ ਨਹੀਂ ਹੁੰਦੀ, ਉਹ ਪਿਆਰਿਓ ਦੂਜੇ ਧਰਮਾਂ ਦੇ ਵਿੱਚ ਜਜ਼ਬ ਹੋ ਜਾਂਦੇ ਹਨ। ਪਾਰਸੀ ਵੀ ਜਿਹੜੇ ਪਿਆਰਿਓ ਹੁਣ ਦੇਖੋ, ਪਾਰਸੀ ਬਹੁਤ ਵੱਡਾ ਧਰਮ ਸੀ ਇੱਕ ਜ਼ਮਾਨੇ ਦੇ ਵਿੱਚ, ਪੂਰੀ ਦੁਨੀਆਂ ਵਿੱਚ ਪਾਰਸੀਆਂ ਦਾ ਪਰਸ਼ੀਅਨ ਸਾਮਰਾਜ ਹੋਇਆ ਕਰਦਾ ਸੀ। ਫਿਰ ਪਿਆਰਿਓ ਪਤਨ ਦੇ ਕਾਗਾਰ ਦੇ ਉੱਤੇ ਆਏ, ਸਾਰੇ ਪਾਰਸੀ ਜਿਹੜੇ ਪਿਆਰਿਓ ਇਸਲਾਮ ਵਿੱਚ ਕਨਵਰਟ ਹੋ ਗਏ। ਇਸ ਤਰ੍ਹਾਂ ਬਹੁਤ ਸਾਰੇ ਧਰਮ ਆਏ, ਲੇਕਿਨ ਜਦੋਂ ਉਹ ਧਰਮ ਦੇ ਬੰਦੇ ਜਿਹੜੇ ਡਰ ਜਾਂਦੇ ਆ ਕਿਸੇ ਕਾਰਨ ਕਰਕੇ, ਜਦੋਂ ਉਹਨਾਂ ਦਾ ਮੁਕਾਬਲਾ ਨਹੀਂ ਕਰਦੇ, ਉਹਨਾਂ ਦੇ ਵਿੱਚ ਪਿਆਰਿਓ ਜਜ਼ਬ ਹੋ ਜਾਂਦੇ ਹਨ। ਤੇ ਸਿੱਖਾਂ ਨੇ ਕਿਹਾ ਮਹਾਰਾਜ ਖਤਮ ਹੋ ਗਿਆ ਹੁਣ ਸਿੱਖੀ ਦਾ ਧਰਮ। ਕਹਿਣ ਲੱਗੇ ਨਹੀਂ ਭਾਈ, ਇੰਨਾ ਇਹ ਜਿਹੜਾ ਇਹ ਵੀ ਨਹੀਂ ਸੋਚਣਾ ਚਾਹੀਦਾ, ਸਿੱਖੀ ਕਦੇ ਖਤਮ ਨਹੀਂ ਹੋਣ ਵਾਲੀ ਹੈ, ਕਈ ਵਾਰੀ ਘਾਟਾ ਵਾਧਾ ਹੁੰਦੇ ਰਹਿੰਦਾ, ਸੰਸਾਰ ਦਾ ਨਿਯਮ ਹੈ ਪਿਆਰਿਓ, ਕੋਈ ਵੀ ਸਮਾਂ ਇੱਕੋ ਜਿਹਾ ਨਹੀਂ ਹੁੰਦਾ, ਭਾਵੇਂ ਵਕਤੀ ਵਿਅਕਤੀਗਤ ਰੂਪ ਦੇ ਵਿੱਚ, ਪਰਿਵਾਰਿਕ ਰੂਪ ਦੇ ਵਿੱਚ ਵੇਖੋ, ਕਈ ਵਾਰੀ ਪਿਆਰਿਓ ਵਿਅਕਤੀਗਤ ਰੂਪ ਦੇ ਵਿੱਚ ਬੰਦਾ ਬਹੁਤ ਤਰੱਕੀਆਂ ਕਰਦਾ, ਕਈ ਵਾਰੀ ਬੜਾ ਘਾਟਾ ਪੈ ਜਾਂਦਾ, ਕਈ ਵਾਰੀ ਪਰਿਵਾਰ ਦੇ ਵਿੱਚ ਬੜੇ ਮੇਲੇ ਗੇਲੇ ਹੁੰਦੇ, ਖੁਸ਼ੀਆਂ ਖੇੜੇ ਹੁੰਦੇ, ਕਈ ਵਾਰੀ ਪਰਿਵਾਰਾਂ ਦੇ ਵਿੱਚ ਸ਼ੋਕ ਪਿਆ ਹੋਇਆ ਹੁੰਦਾ। ਇਸ ਤਰ੍ਹਾਂ ਪੰਥ ਦੇ ਉੱਤੇ ਵੀ ਭੀੜਾਂ ਪੈਂਦੀਆਂ, ਕਈ ਵਾਰੀ ਪੰਥ ਜਿਹੜਾ ਹਾਸ਼ੀਏ ਤੱਕ ਪਹੁੰਚ ਜਾਂਦਾ, ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਫਿਰ ਕਈ ਵਾਰੀ ਪੰਥ ਬੁਲੰਦੀਆਂ ਨੂੰ ਜਾ ਕਰਕੇ ਪ੍ਰਾਪਤ ਹੁੰਦਾ ਹੈ, ਸਮਾਂ ਬਦਲਦੇ ਰਹਿੰਦੇ ਹਨ। ਮਹਾਰਾਜ ਨੇ ਬਚਨ ਕੀਤਾ, ਅਸੀਂ ਸ਼ਾਂਤਕੀ ਰੂਪ ਧਾਰਨ ਕੀਤਾ, ਇਹ ਇਸ ਕਰਕੇ ਹੋਇਆ, ਦਸਵਾਂ ਜਾਮਾ ਸਾਡਾ ਜਦੋਂ ਪ੍ਰਗਟ ਹੋਵੇਗਾ, ਦਸਵੇਂ ਸਤਿਗੁਰੂ ਰੂਪ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਦੋਂ ਜੋਤ ਆਵੇਗੀ, ਉਸ ਵੇਲੇ ਉਸ ਮਰਦ ਅਗੰਬੜੇ ਨੇ, ਉਸ ਮਹਾਬਲੀ ਯੋਧੇ ਨੇ ਤਲਵਾਰ ਦੀ ਧਾਰ ਦੀ ਇੰਨੀ ਤਾਂਕ ਮਚਾਉਣੀ ਹੈ। ਕਿਉਂਕਿ ਲੋਕ ਪਿਆਰਿਓ ਯਾਦ ਰੱਖੋ, ਪਿਆਰ ਦੇ ਨਾਲ ਨਹੀਂ ਸਮਝਦੇ ਹਨ, ਸਖਤੀ ਚਾਹੀਦੀ ਹੈ, ਪਿਆਰ ਨਾਲ ਸਮਝਣ ਵਾਲੇ ਵੱਖਰੇ, ਲੇਕਿਨ ਜਦੋਂ ਸਖਤੀ ਦੇ ਉੱਤੇ ਬੰਦੇ ਜਿਹੜੇ ਆ ਜਾਂਦੇ, ਉਹਨਾਂ ਦੇ ਅੱਗੇ ਸਾਰੇ ਝੁਕਦੇ ਹਨ। ਪਿਆਰ ਨਾਲ ਗੁਰੂ ਮਹਾਰਾਜ ਜੀ ਸੱਤਵੇਂ ਪਾਤਸ਼ਾਹ ਜੀ ਪੇਸ਼ ਆਏ, ਕੀ ਹਸ਼ਰ ਕਰ ਦਿੱਤਾ, ਮਹਾਰਾਜ ਨੂੰ ਕਹਿਣਾ ਪਿਆ ਕਿ ਸਿੱਖੀ ਦਾ ਬੇੜਾ ਇਹਨਾਂ ਨੇ ਡੋਬ ਦਿੱਤਾ, ਪਾੜ ਕਰਕੇ ਰੱਖ ਦਿੱਤਾ। ਮਹਾਰਾਜ ਨੇ ਕਿਹਾ ਕਿ ਦਸਵਾਂ ਜਾਮਾ ਜਦੋਂ ਪ੍ਰਗਟ ਹੋਵੇਗਾ, ਉਹਦੀ ਤਲਵਾਰ ਦੀ ਧਾਰ ਦੇ ਅੱਗੇ ਸਾਰਿਆਂ ਨੇ ਝੁਕ ਜਾਣਾ ਹੈ, ਸਾਰੇ ਬੇਈਮਾਨਾਂ ਨੂੰ ਉਸ ਗੁਰੂ ਨੇ ਚੁਣ ਚੁਣ ਕੇ ਮਾਰਨਾ ਹੈ। ਮਹਾਰਾਜ ਨੇ ਫਿਰ ਜਾ ਕਰਕੇ ਪਿਆਰਿਓ ਮਸੰਦਾਂ ਨੂੰ ਸਜਾਵਾਂ ਦਿੱਤੀਆਂ, ਜਿਹੜੇ ਅਖੌਤੀ ਗੁਰੂ ਡੰਮ ਬੇਈਮਾਨ ਬਣ ਕਰਕੇ ਸਿੱਖੀ ਸਿਧਾਂਤ ਨੂੰ ਢਹਾ ਲਾ ਰਹੇ ਸਨ, ਚੁਣ ਚੁਣ ਕਰਕੇ ਜਦੋਂ ਸੌਦਾ ਲਾਇਆ ਗਿਆ, ਦੂਜੇ ਤੀਜਿਆਂ ਦੀ ਅਕਲ ਟਿਕਾਣੇ ਆ ਗਈ। ਸਾਰੇ ਪਿਆਰਿਓ ਕਹਿੰਦੇ ਨਾ ਕਿ ਜਦੋਂ ਪਿਆਰਿਓ ਸ਼ੇਰ ਜਦੋਂ ਜੰਗਲ ਦੇ ਵਿੱਚ ਗਰਜ ਨਾਦ ਕਰਦਾ, ਸਾਰੇ ਜਾਨਵਰ ਦੌੜ ਜਾਂਦੇ, ਭੱਜ ਜਾਂਦੇ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਸਾਰੇ ਚੁੱਪ ਹੋ ਗਏ। ਮਹਾਰਾਜ ਨੇ ਕਿਹਾ ਉਸ ਵੇਲੇ ਸਿੱਖੀ ਦਾ ਜਹਾਜ਼ ਫਿਰ ਤੋਂ ਤਿਆਰ ਹੋ ਜਾਵੇਗਾ।
1: ਦਸਵੇਂ ਪਾਤਸ਼ਾਹ ਬਹੁ ਸਿੱਖ,
0: ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੇਲੇ ਭਾਈ ਅੱਜ ਜਿਹੜਾ ਘਾਟਾ ਆ ਗਿਆ ਨਾ ਸਿੱਖੀ ਦੇ ਵਿੱਚ, ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰੂਪ ਦੇ ਵਿੱਚ ਬਹੁਤ ਵਾਧਾ ਹੋਵੇਗਾ। ਇਹ ਕਈ ਰੂਪ ਦੇ ਵਿੱਚ ਫਟਿਆ ਹੋਇਆ ਜਹਾਜ਼ ਫਿਰ ਤੋਂ ਇੱਕ ਜਹਾਜ਼ ਇੱਕ ਮੁੱਠ ਹੋ ਜਾਵੇਗਾ। ਮਿਲ ਮਿਲ ਕਰਕੇ ਲੋਕ ਜਿਹੜੇ ਗੁਰੂ ਘਰ ਦੇ ਉੱਤੇ ਸ਼ਰਧਾ ਭਾਵਨਾ ਰੱਖਣਗੇ,
1: ਬਲੀ ਮਹਾਨ,
0: ਕਿਉਂਕਿ ਦਸਵਾਂ ਜਾਮਾ ਬਹੁਤ ਮਹਾਬਲੀ ਯੋਧਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਣਗੇ, ਉਸ ਵੇਲੇ ਵੀ ਮਹਾਰਾਜ ਨੇ ਕਿਹਾ ਜਿਹੜੇ ਸਿੱਖੀ ਤੋਂ ਜਿਹੜੇ ਹਨ ਜਿਹੜੇ ਮੁਨਕਰ ਹੋ ਗਏ, ਉਸ ਵੇਲੇ ਵੀ ਜਿਹੜਾ ਆ ਕਰਕੇ ਮਿਲ ਜਾਵੇਗਾ। ਤੇ ਸਤਿਗੁਰੂ ਮਹਾਰਾਜ ਉਹਨਾਂ ਟੁੱਟਿਆਂ ਨੂੰ ਆਪਣੇ ਨਾਲ ਮਿਲ ਲੈ, ਉਹ ਦਿਆਲ ਢਹਿ ਪਏ ਦੁਆਰਿਆਂ, ਜਿਹੜੇ ਗੁਰੂ ਘਰ ਦੇ ਵਿੱਚ ਆ ਜਾਣਗੇ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਫਿਰ ਤੋਂ ਦੇਖੋ ਆਪਣੇ ਚਰਨਾਂ ਦੇ ਨਾਲ ਖਾਲਸੇ ਪੰਥ ਦੇ ਨਾਲ ਮੇਲ ਲੈਣਾ ਹੈ।
1: ਰਾਜ ਤੇਜ ਬਦ ਹੈ ਬਹੁ
0: ਦਰਬਾਰ। ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਬਾਅਦ ਸਿੱਖੀ ਦਾ ਜਿਹੜਾ ਰਾਜ ਤੇਜ ਪੈਸਾ ਬਹੁਤ ਜ਼ਿਆਦਾ ਵਾਧਾ ਹੋਵੇਗਾ।
1: ਅਧੀਨ ਹੋਵੇਗੇ ਜਾਏ।
0: ਉਸ ਵੇਲੇ ਇਹ ਸਾਰੇ ਜਿਹੜੇ ਬੇਈਮਾਨ ਜਿਹੜੇ ਅੱਜ ਸਾਨੂੰ ਅੱਖਾਂ ਦਿਖਾਉਂਦੇ ਹਨ, ਜਿਹੜੇ ਕਹਿੰਦੇ ਕਿ ਅਸੀਂ ਗੁਰੂ ਹਾਂ, ਆਪਣੇ ਆਪਣੇ ਡੰਡੇ ਡੇਰੇ ਚਲਾ ਰਹੇ ਹਨ, ਉਸ ਮਹਾਬਲੀ ਦੇ ਅੱਗੇ ਸਾਰਿਆਂ ਨੇ ਜਿਹੜਾ ਆ ਕਰਕੇ ਝੁੱਕ ਜਾਣਾ। ਉਸ ਵੇਲੇ ਆ ਸਿੱਖੀ ਦਾ ਜਹਾਜ਼ ਜੋ ਕਈ ਹਿੱਸਿਆਂ ਵਿੱਚ ਟੁੱਟ ਗਿਆ, ਉਹ ਫਿਰ ਤੋਂ ਇੱਕ ਮੁੱਠ ਹੋ ਜਾਵੇਗਾ। ਹੁਣ ਭਾਈ ਅਭੈ ਸਿੰਘ ਜਿਹੜਾ ਨਾ ਉਹ ਬਚਨ ਕਰਦਾ, ਮਹਾਰਾਜ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਚਨ ਅੱਜ ਪ੍ਰਤੱਖ ਮੈਂ ਵੇਖ ਰਿਹਾ ਪੂਰਾ ਹੋ ਰਿਹਾ। ਇਹ ਵੀ ਅਭੈ ਰਾਮ ਆਦਿਕ ਵੀ ਪਿਆਰਿਓ, ਇਹ ਵੀ ਆਪਣੇ ਡੇਰੇ ਚਲਾਉਂਦੇ ਸਨ, ਆਪਣੀਆਂ ਗੱਦੀਆਂ ਲਾਉਂਦੇ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਇਹ ਸਾਰੇ ਆ ਕਰਕੇ ਸਮਰਪਿਤ ਹੋ ਗਏ
1: ਤੇ
0: ਕਹਿਣ ਲੱਗਾ, ਅਭੈ ਰਾਮ ਮਹਾਰਾਜ ਮੇਰੇ ਨਾਲ ਇਹ ਦੀਵਾਨੇ ਜਿਹੜੇ ਹਨ, ਇਹ ਮਹਾਂਪੁਰਖ ਜਿਹੜੇ ਇਹ ਆਏ ਹਨ, ਇਹਨਾਂ ਦਾ ਵੀ ਬੜਾ ਖਰਚਾ ਹੈ। ਇਹ ਬਹੁਤ ਇਹ ਦੀਵਾਨੇ ਤੇ ਨਾਲ ਗੁਰੂ ਕੇ ਸਿੱਖ ਜਿਹੜੇ ਹਨ ਜੋ ਮੇਰੇ ਨਾਲ ਆਏ ਹਨ, ਕਿਰਪਾ ਕਰੋ ਸਤਿਗੁਰੂ ਮਹਾਰਾਜ ਇਹ ਗੁਰਮੁਖ ਪਿਆਰੇ ਨਾ ਤੇ ਆ ਜਿਹੜਾ ਜਿਹਨੇ ਨਾਮ ਹੀ ਜਪਣਾ ਭਜਨ ਬੰਦਗੀ ਕਰਦੀ ਹੈ, ਫਿਰ ਉਹ ਜੇ ਆਪਣੇ ਨਿਰਵਾਹ ਦੇ ਲਈ ਪੈਸਾ ਕਮਾਵੇਗਾ, ਕਾਰੋਬਾਰ ਧੰਦਾ ਕਰੇਗਾ, ਨੌਕਰੀ ਕਰੇਗਾ, ਫਿਰ ਫਾਇਦਾ ਕੀ ਹੈ ਮਹਾਰਾਜ? ਇਸ ਕਰਕੇ ਜਿਸ ਤਰ੍ਹਾਂ ਆਪ ਜੀ ਦੇ ਕੋਲ ਸਾਧੂ ਵਾੜਾ ਰਹਿੰਦਾ, ਆਪ ਜੀ ਸਾਨੂੰ ਵੀ ਆਪਣੇ ਕੋਲ ਰੱਖ ਲਿਓ, ਇਹ ਤੁਹਾਡੇ ਕੋਲ ਰਹਿ ਕਰਕੇ ਭਜਨ ਬੰਦਗੀ ਕਰਨਗੇ ਤੇ ਗੁਰੂ ਘਰੋਂ ਪ੍ਰਸ਼ਾਦਾ ਛਕਣਗੇ।
1: ਦਰਸ਼ਨ ਕੋ ਜਾਣੇ
0: ਤੇ ਜਦੋਂ ਸੁਣਿਆ ਕਿ ਆਪ ਜੀ ਨੇ ਦੱਖਣ ਦੇ ਵੱਲ ਜਾਣਾ ਹੈ, ਆ ਸਾਰੇ ਦੀਵਾਨੇ ਮਿਲ

0: ਉਹ ਵੀ ਕਹਿੰਦੇ ਹਨ ਤੁਹਾਡਾ ਜਾਣਾ ਨਹੀਂ ਬਣਦਾ, ਇਹ ਆਪਣਾ ਘਰ ਹੈ। ਮਹਾਰਾਜ ਉੱਥੇ ਦਰਸ਼ਨ ਜਾ ਕਰਕੇ ਕੀ ਆਪਾਂ ਨੇ ਲੈਣਾ ਹੈ? ਚੱਲ ਗਏ ਤੇ ਸਾਡੀ ਖਬਰਸਾਰ ਵੀ ਲੈਣ ਵਾਲਾ, ਜਾਂ ਸਾਡੇ ਨਾਲ ਕੋਈ ਘਾਟਾ ਵਾਧਾ ਹੋ ਗਿਆ ਉਹ ਵੀ ਦਰਸ਼ਨ ਵਾਲਾ ਕੋਈ ਨੀ ਰਵੇਗਾ।
1: ਸਤਿਗੁਰੂ ਬਹੁ ਸਮਝ,
0: ਇੱਕ ਦਿਨ ਦੀ ਗੱਲ ਹੈ, ਸਤਿਗੁਰੂ ਮਹਾਰਾਜ ਜੀ ਨੇ ਮਹਾਰਾਜ ਜੀ ਨੂੰ ਜਦੋਂ ਉਹਨਾਂ ਦੀਵਾਨਿਆਂ ਨੇ, ਇਹ ਪਹਿਲੇ ਵੀ ਮਹਾਰਾਜ ਜੀ ਦੇ ਕੋਲ ਇਹ ਦਇਆ ਅਭੈ ਰਾਮ ਦੀਵਾਨੇ ਰਹਿੰਦੇ, ਉਹਨਾਂ ਨੇ ਵੀ ਕਹਿ ਦਿੱਤਾ ਮਹਾਰਾਜ ਜਾਣਾ ਔਖਾ ਹੈ। ਮਹਾਰਾਜ ਨੇ ਕਿਹਾ ਤੁਹਾਡੀ ਮਰਜ਼ੀ, ਲੇਕਿਨ ਅਸੀਂ ਜਾਣਾ, ਤੁਸੀਂ ਵੀ ਨਾਲ ਚਲੋ। ਤੇ ਉੱਥੇ ਜਦੋਂ ਜਾਵਾਂਗੇ, ਬਹੁਤ ਸਾਰੇ ਲੋਕਾਂ ਨੇ ਭਾਈ ਆਪਣੀ ਪੂਜਾ ਕਰਨੀ ਹੈ। ਤੇ ਇੱਕ ਤਾਂ ਪਿਆਰਿਓ, ਇਹ ਦੂਰ ਦੁਰਾਡੇ ਦਾ ਦੇਸ਼ ਜਿਹੜਾ ਆਪਾਂ ਜਾਵਾਂਗੇ, ਸੈਰ ਸਪਾਟਾ ਹੋਵੇਗਾ, ਇਹਦੇ ਨਾਲ ਦਿਨ ਪ੍ਰਤੀ ਦਿਨ ਬਹੁਤ ਸਿੱਖੀ ਦਾ ਪ੍ਰਤਾਪ ਵੱਧ ਜਾਵੇਗਾ। ਜਿੱਥੇ ਕਿੱਥੇ ਹੁਣ ਭਾਈ ਗੁਰੂ ਕੀ ਸੰਗਤ ਜਿਹੜੀ ਹੈ, ਨਾਨਕ ਨਾਮ ਲੇਵਾ ਸੰਗਤ ਜਿਹੜੀ ਹੈ, ਉਹ ਫੈਲ ਜਾਵੇਗੀ। ਭਾਵ ਕੇ ਦੱਖਣ ਦੇ ਵਿੱਚ ਬਹੁਤ ਜ਼ਿਆਦਾ ਸਿੱਖੀ ਦਾ ਜਿਹੜਾ ਫੈਲਾਵ ਹੋਵੇਗਾ। ਜੇ ਅਸੀਂ ਜਾਵਾਂਗੇ ਤਾਂ ਹੀ ਉੱਥੇ ਸਿੱਖ ਬਣਨਗੇ, ਨਹੀਂ ਤਾਂ ਉਹ ਇਲਾਕਾ ਸਿੱਖੀ ਤੋਂ ਵਾਂਝਾ ਰਹਿ ਜਾਵੇਗਾ। ਉਸ ਵੇਲੇ ਉਹਨਾਂ ਨੇ ਕਹਿ

0: ਮਤ ਵਿਚ
1: ਲੇਕਿਨ ਦੀਵਾਨੇ ਜਿਹੜੇ ਪਿਆਰੇ ਉਹ ਆਏ ਉਹਨਾਂ ਦੀ ਮਤ ਜਿਹੜੀ ਵਿਚਲਿਤ ਹੋ ਗਈ ਆਪਸ ਦੇ ਵਿੱਚ ਕਹਿੰਦੇ ਇੱਕ ਦੀਵਾਨਾ ਦੂਜੇ ਦੀਵਾਨੇ ਨੂੰ ਇਹ ਸਾਧੜੇ ਇੱਕ ਦੂਜੇ ਨੂੰ ਬੋਲਦੇ ਕਿ ਭਾਈ ਜਾਣ ਦੇ ਵਿੱਚ ਤਾਂ ਬਹੁਤ ਜ਼ਿਆਦਾ ਦੁੱਖ ਹਨ ਇੱਥੇ ਆਪਾਂ ਰਹਿੰਦੇ ਹਾਂ ਸੁੱਖਾਂ ਦੇ ਨਾਲ ਮੌਜਾਂ ਲੱਗੀਆਂ ਹੋਈਆਂ
0: ਦੂਰ ਕੈਸੇ ਤੁਮ
1: ਕੋਈ ਦੂਜਾ ਬੋਲਦਾ ਭਾਈ ਤੂੰ ਕਿਉਂ ਜਾ ਰਿਹਾ ਤੂੰ ਜਾ ਰਿਹਾ ਕਿ ਨਹੀਂ ਜਾ ਰਿਹਾ ਕੋਈ ਕਹਿੰਦਾ ਹਾਂ ਜੀ ਮੈਂ ਜਾ ਰਿਹਾ ਮਹਾਰਾਜ ਦੇ ਨਾਲ ਉਹਨੂੰ ਡਰਾ ਦਿੰਦੇ ਉਹ ਭਾਈ ਦੱਖਣ ਤਾਂ ਬੜਾ ਦੂਰ ਹੈ ਤੂੰ ਕਿੱਥੇ ਨਾ ਚੱਲ ਕੇ ਜਾਵੇਗਾ ਮਰ ਮਰਾ ਗਿਆ ਕੌਣ ਤੈਨੂੰ ਪੁੱਛੇਗਾ ਇਤਿਹਾਸਿਕ ਆਪਸ ਦੇ ਵਿੱਚ ਸਮਝਾਉਂਦੇ ਹਨ ਹੁਣ ਪਿਆਰਿਓ ਇਹ ਜਿਹੜੇ ਦੇਖੋ ਖਾਣ ਪੀਣ ਦੇ ਬੇਲੀ ਆਏ ਤਾਂ ਸੀ ਨਾ ਮਹਾਰਾਜ ਜੀ ਦੇ ਕੋਲ ਮਹਾਰਾਜ ਤੁਹਾਡੇ ਨਾਲ ਰਵਾਂਗੇ ਭੋਜਨ ਮਿਲੇਗਾ ਬਹੁਤ ਵੱਡਾ ਸਾਧ ਵਾੜਾ ਹੁਣ ਔਖਾ ਵੇਲਾ ਆਇਆ ਤੇ ਕਹਿਣ ਲੱਗੇ ਭਾਈ ਮਹਾਰਾਜ ਨੂੰ ਬੋਲ ਕੇ ਜਾਵਾਂਗੇ ਨਿਰਾਦਰੀ ਹੋਵੇਗੀ ਜਾਣ ਨਹੀਂ ਦੇਣਾ ਆਪਾਂ ਕਹਾਂਗੇ ਉੱਤੋਂ ਕਿ ਹਾਂ ਮਹਾਰਾਜ ਤੁਹਾਡੇ ਨਾਲ ਹੀ ਆ ਤੁਹਾਡੇ ਨਾਲ ਹੀ ਆ ਮੌਕਾ ਲੱਗ ਗਿਆ ਰਾਤੋ ਰਾਤ ਭਾਈ ਨਾਲ ਹੀ ਆ ਤੁਹਾਡੇ ਨਾਲ ਹੀ ਆ ਮੌਕਾ ਲੱਗ ਗਿਆ ਰਾਤ

0: ਵਸਤਰ ਆਦਿਕ ਲੈਂਦੇ, ਸਾਰਾ ਖਰਚਾ ਗੁਰੂ ਘਰ ਜਿਨ੍ਹਾਂ ਦਾ ਸਾਂਭਦਾ। ਅੱਜ ਕੋਈ ਜੰਗ ਨਹੀਂ, ਕੋਈ ਯੁੱਧ ਨਹੀਂ, ਕੋਈ ਔਖਾ ਵੇਲਾ ਨਹੀਂ। ਜਦੋਂ ਆਪਨੇ ਕਹਿ ਦਿੱਤਾ ਦੱਖਣ ਨੂੰ ਜਾਣਾ, ਉਹੀ ਸੁਣ ਕਰਕੇ ਇੰਨੇ ਭੈਭੀਤ ਹੋ ਗਏ, ਸਾਰੇ ਦੀਵਾਨੇ ਦੌੜ ਗਏ, ਭੱਜ ਗਏ,
1: ਜਾਣੇ ਲੱਗ ਗਏ ਸਾਰੇ।
0: ਤੇ ਉਹ ਤਾਂ ਗਏ ਮਹਾਰਾਜ ਨਾਲ ਦੂਜਿਆਂ ਨੂੰ ਵੀ ਡਰਾ ਕਰਕੇ ਕਿ ਭਾਈ ਤੁਸੀਂ ਕਿਉਂ ਜਾਂਦੇ ਹੋ, ਸਾਡੇ ਨਾਲ ਭੱਜ ਜਾਓ। ਇਸ ਤਰ੍ਹਾਂ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲਾ ਕਰਕੇ ਸਾਰਿਆਂ ਨੂੰ ਭਜਾ ਦੇਣਾ ਕੀਤਾ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮੁਆਫੀ ਬਖਸ਼ਣੀ। ਅੱਗੇ ਤੋਂ ਸਮਤ ਆਓ ਸਾਰੇ ਗਾਜ ਵੱਜ ਕਰਕੇ ਫਤਿਹ।

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ

ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ ਲਈਆਂ ਗਏ ਤੋ ਉਸਮਤ ਆਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੋਣੇ ਸਰ।

ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਦੇ ਅਵਹਿ ਤੁਧ ਜੀ ਹਰ ਸੱਚੇ ਸਿਰਜਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ

ਹਰ ਪੁਨ ਰਸ਼ਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਉਹ ਪੁਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ

ਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਣੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ।

ਆਜਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਦਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜ

ਸੰਗਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਸ੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ

ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਉ ਨਿਧਿ ਆਵੈ ਧਾਇ ਸਭ ਥਾਈ ਹੋਏ ਸਹਾਇ।

ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬੱਤਰ ਸ਼ਹੀਦੋ ਸਿੰਘੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾ ਸਵਾਸਾ ਸੰਘ ਨਿਭਾਈ ਤਿਨ੍ਹਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸਤ ਸੇ ਅੱਗੇ ਨਾਨਕਾ ਖਲੈ ਕੀਚੇ ਅਰਦਾਸ।

ਇਹ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੁੱਲੋ ਜੀ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰਿੱਛਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਣੇ ਜੀ ਖਡੂਰ ਸਾਹਿਬ ਜੀ ਗੁਰੂ ਕੀ ਬਾਉਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਥਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਣ ਜੀ ਮੁਕਤਸਰ ਸਾਹਿਬ ਜੀ ਪਾਉਂਟਾ ਸਾਹਿਬ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਬਿਭੋਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗਮ ਜੀ ਜੀ ਨਾਨਕ ਸ਼ੀਰਾ ਜੀ ਸ਼ਿਕਾਰਗੜ੍ਹ ਜੀ ਹੀਰਾਗੜ੍ਹ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾਗੜ੍ਹ ਜੀ ਨਗੀਨਾਗੜ੍ਹ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰ ਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚ ਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੇ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਂਕੀ ਸੋਦਰ ਰਹਿਰਾ ਸਾਹਿਬ ਜੀ ਦੀ ਅਰਦਾਸ ਭੂਲ ਚੂਕ ਮੁਆਫ ਕਰਨਾ ਪੜੀ ਸੁਣੀ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਕਾਰਜ ਰਾਸ ਕਰਨੀ ਯਾਤਰਾ ਸਫਲੀ ਕਰਨੀ ਸਿੱਖ

ਬਾਹਰ ਜਾ ਕਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫਵਾਰੇ ਲਗਾਏ ਗਏ ਹਨ, ਜਿਨ੍ਹਾਂ ਫਵਾਰਿਆਂ 'ਤੇ ਲੇਜ਼ਰ ਰੇਂਜ ਰਾਹੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ

ਆਖ ਲੱਖ ਕਰੋੜ ਸੱਚੇ ਸਿਫਤਾਂ ਸੱਚੇ ਸਬਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੀ ਪਾਤਸ਼ਾਹ ਨਾਨਕ ਸਚ ਧਿਆਇ ਸੱਚ ਜੋ ਮਰਜ ਮੈਂ ਸੋ ਕੱਚ ਨੀ ਕੱਚ।

ਨਾਮ ਵੀ ਧਰਮ ਬਹਾ ਲਿਆ। ਉੱਥੇ ਸੱਚੀ ਸਿੱਧ ਨੇ ਬੜੇ ਚੁਣ ਕੱਢੀ ਜਜਮਾ ਲਿਆ। ਹਰ ਪੈਨ ਕੁੜੀ ਯਾਰ ਮੋਹ ਕਾਲੇ ਤੇ ਜੁਗਚਾ ਲਿਆ, ਤੇਰੇ ਨਾਰ ਤੇ ਸਿਜਣ ਦੇ ਹਾਰ ਗਏ ਸੇ ਠਗਣ ਵਾਲਿਆ।

0: ਨਾਨਕ ਮੂਸੇ ਗਿਆਨ ਵਿਹੁਣੀ ਪਾਏ ਗਿਆ ਜਿਨ ਕਰ ਮਨ ਪਹਿਲਾ
1: ਵਾਹ ਜਿਲੇ ਨਚਨ ਗੁਰ ਪੈਰ ਹਲਾਇਨ ਪਿਰਨ ਸਿਵ।

ਅੰਡਜ ਜੇਰ ਕਿਤ ਪੁਜਾ ਖਾਣ ਸਿੱਤ ਜਾ ਸੋਭਿਤ ਜਾਣੇ ਨਾਨਕਾ ਸਰਾ ਮੇਰਾ ਜਿੰਦਾ ਨਾਨਕ ਜੰਤ ਪਾਏ ਕੈ ਸੰਭਾਲ ਸਬਨਾ ਜਿਨ ਕਰਤਾ ਕਰਨਾ ਕੀ ਅਚਿੰਤਾ ਬਿਕਰਣਿਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰੀ ਸਵਸਥ।

ਪਹਿਲਾ ਪਹਿਲਾ ਪੜਪੜ ਗੱਡੀ ਲੈਂਦੀ ਹੈ ਪੜਪੜ ਭਰੀਏ ਸਾਥ ਪੜਪੜ ਬੇੜੀ ਪਾਈਏ ਪੜਪੜ ਗੱਡੀਏ ਕਾ ਪੜੀਏ ਜਿੱਤੇ ਬਾਰਸ

ਕੌੜੀ ਦਾਨ ਮਨਾ ਤੇਰੀ ਕਾਕੇ ਮਿਲੀ ਤਾਂ ਮਸਤਕ ਲਾਈਏ ਕੂੜਾ ਲਾਲ ਛੱਡੀਏ ਮਨਾਤੀ ਆਈਏ ਫਲ ਤੇ ਵੇਹੋ ਪਾਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ।

ਸਿਵੇਂ ਸੁਖਾਇ ਸੋ ਸਾਹਿਬ ਸਦਾ ਸਮਾਨੀ ਅਜਿਤ ਕਿਤਾ ਪਾਏ ਆਪਣਾ ਸਾ ਕਾਲ ਬੁਰੀ ਕਿਉ ਕਾਲੀਐ ਮੰਦਾ ਮੁਲਕ ਚ ਦੇ ਲੰਬੀ ਨਦਰ ਨਿਹਾਲੀਐ ਜੇ ਸਭ ਨਾ ਹਰੀਏ ਤੇ ਵਿਹਾ